ਵਾਹਿਗੁਰੂ।

Black, black, black.

नित्य आत्सा भविध प्रकारंग नित्य हितंग अंग बदंग परम माया मलंग विकारंग फेरंत जोन अनेक जठरागन न स्मरंत मलीन बुध्यांग हे गोविंद करत मिया नानक पात उदारन साध संग मैं गैरांत गिर पतत पतालंग जालांत दीपी दी दीपे विश्वास्त्र बहांत गात हंग तर तरगंग दखांत ग्रह चिंता जन्मगता मरने अनक साधन ना सिद्धते नाया नानक संभंग संभंग संभंग सब साज सवजने कोर दखिंग अनक तंग जन्म दारिद्रंग महा बिख्यादंग मिटांत सगल सिमरांत हर नाम नानक वैसे जैसे पावक काष्ट पसम करोता अंधकार सिमरत प्रकाशंग गुण माता खंडन रेद बसंत पै पीत दूते कर्म करत महा निर्मल है जन्म मरण रहांत स्रोता सुख समूह मोग दर्शन है सरन जोगंग संत प्रिय नानक सो भगवान कैमंक रूत पाशं क्रोध अग्रनी वे निरासंग आसपूर्ण निर्धन पियं तनवंते रोगियंग रू खंडने भगतंग भगत दान राम नाम गुण कीर्तन पार ब्रह्म पुरख दतारे नानक गुर सेवा कहने लभते अदर अधरंग तरंग तारने निर्धनंग तन नाम नर हरे हे नाथ नाथ गोविंदे बलहीन बल के स्व सर्वभूत दयाल चोत दीन भाद दामोदर सर्वज्ञ है पूर्ण पुरख भगवान भगत बचल करना में कट कट बसंत बास देवे पार ब्रह्म परमेश्वरे जा चंत नान कृपाल प्रसादंग न विश्रांत नारायण न सरमथंग न के सेवकंग न प्रीत परम परखोत्मंग तब प्रसाद सिमरते नामग नानक कृपाल हर हर गुरंग भरन भूकन करंत जिया विश्राम शादन देवंत दानंग सिरजंत दरतन जन्म चते चेतने बरतांत सुख आनंद प्रसादे स्मरंत नानक हर हर हरे नित रचना निर्मोते दानंग परा परवीन भजंते महिपते बबरीत बध्यंग मारत लोके नानक चिरंकार भोगते विथा अनुग्रहंग गोविंद जसे सिमरण रेदंतरे अमृत नाम नारायण नानक पीवतंग संत ना त्रिपते सहल सीन सदंग सम मित्र से दुर्जने नानक पूजन नानक पर पर करेन निंदक आवदन होए उपतिष्ठते तिरसकार न पिवंत मान पंग न शोभाहीन न पिवंत न पोहंत संसार दुख न गोविंद नाम जपंत मेरे साध संगे नानक से प्राणी दुख सुख बासन ने सैना साध समूह सूर जितहंग सनहंग तन निमृता ने निमृता आवदे गुण गोविंद रमंग ओट गुर शब्द कर चरमणे आरूढ़ते अवस रथ नागे भजंते प्रभ नारग बिचरते निरपहंग सत्र सैना ते अंते गोपाल कीर्तने जेते बिसर संसारे जेते बिसर संसारे नानक विसहंग क्रोध पंच तस्करे मिर्ग तिसना गंधर्व नगरंग धर्म छाया राज धर्मते तत्ते कुटुंब मोह मिथ्या स्मरंत नानक राम नाम नामे नच विद्या निदान निगमंग नच गुनग नाम कीर्तने नच राग रतन कठंग न चंचल चतर चातर भाग उदम लभदंग माया नानक सास खल पंडते कंठ रमी राम राम महला हस्त ऊच प्रेम धारनी जी पान जो तम सलोक उदरन नंदनी गुरमंत्र हिंसे जो प्राणी त्रिगंत जन्म पर सटन कुकरे सुकरे गर्तब्बे काके सलप ने तोल कले चरनार बिंद भजनंग हृदयंग नाम तारने कीर्तन साध संगीन नानक नै दृष्टांत जम दूत ने नच दलबंग तनंग रूपंग नच दलबंग सबरग राजने नच दलबंग भोजनंग बिंजनंग नच दलबंग अशुभ अंबरे नच दलबंग सुत मित्र परात भादब नच दलबंग बिनता बिलासे नच दलबंग विद्या परवीनंग नच दलबंग चतर चंचले दुर्लभंग एक भगवान नामे नानक दबदंग साध संग कृपा प्रभंग
ਜਤ ਤਤੇ ਜਤ ਕਤੇ ਤਤੇ ਦ੍ਰਿਸ਼ਟੇ ਸਵਰਗ ਮਰਤ ਪਿਆਰ ਲੋਕੇ ਸਰਬਤਰੰਗ ਗੋਬਿੰਦੇ ਨਾਨਕ ਲੇਪ ਛੇਪ ਨਾ ਦੇ ਪਤੇ ਵਿਖੇ ਆਪਿਹੰਤ ਅੰਮ੍ਰਿਤੰਗ ਦੁਸ਼ਟਾ ਸਖਾ ਸਵਜਨੇ ਦੁਖੰਗ ਪਿਹੰਤ ਸੁਖੰਗ ਪੈ ਪੀਤੰਗ ਨੈ ਨਿਰਭੈ ਦੇ ਥਾਨ ਬਿਉਨ ਬਿਸਰਾਮ ਨਾਮੰਗ ਨਾਮੰਗ ਨਾਨਕ ਕਿਰਪਾਲ ਹਾਰ ਹਰ ਗੁਰੇ ਸਰਬ ਸੀਲ ਮਮੰਗ ਸੀਲੰਗ ਸਰਬ ਪਾਵਨ ਮਮ ਪਾਵਨੇ ਸਰਬ ਕਰਤਬ ਮਮੰਗ ਕਰਤਾ ਨਾਨਕ ਲੇਪ ਛੇਪ ਨਾ ਦੇ ਪਤੇ ਨੈ ਸੀਤਲੰਗ ਚੰਦਰ ਦੇਵੈ ਨਾ ਸੀਤਲੰਗ ਬਾਵਨ ਚੰਦਨੈ ਨੈ ਸੀਤਲੰਗ ਸੀਤਰ ਤੇਨ ਨਾਨਕ ਸੀਤਲੰਗ ਸਾਧ ਸਵਜਨੈ ਮੰਤਰੰਗ ਰਾਮ ਰਾਮ ਨਾਮੰਗ ਧਿਆਨਕ ਸਰਬਤਰ ਪੂਰਨੇ ਗਿਆਨਕ ਸਮ ਦੁਖ ਸੁਖੰਗ ਯੁਕਤ ਨਿਰਮਲ ਰੈਰਨੇ ਦਿਆਲੰਗ ਸਰਬਤਰ ਜੀਆ ਪੰਚ ਦੁਖ ਵਿਵਰਜਤੇ ਪੂਜਨੰਗ ਕਪਾਲ ਕੀਰਤਨੇ ਅਲਪ ਮਾਇਆ ਜਲ ਕਮਲ ਰਹਿਤੈ ਉਪਦੇਸ਼ ਸਮ ਮਿੱਤਰ ਸਤਰੇ ਭਗਵੰਤ ਭਗਤ ਭਾਵਨੀ ਨੈ ਨਿੰਦਾ ਨੈ ਸਰੂਤ ਸਰਵਣਗ ਆਪ ਤਿਆਗ ਸਗਲ ਰੇਣਕੈ ਖੱਟ ਲਖਣੇ ਪੂਰਨੰਗ ਪੁਰਖੇ ਨਾਨਕ ਨਾਮ ਸਾਧ ਸਵਜਨੇ ਅਜਾ ਭਗੰਤ ਕੰਧ ਮੂਲੰਗ ਬਿਸਾਂਤੇ ਮਹੀਪ ਕਹਿਰੈ ਤਤਰ ਗਤੇ ਸੰਸਾਰੇ ਨਾਨਕ ਸੂਗ ਹਰਕੰਗ ਵਿਆਪਤੇ ਛਲੰਗ ਛਿਦਰੰਗ ਕੋਟ ਬਿਘਨੰਗ ਅਪਰਾਧੰਗ ਕਿਲ ਬਿਖ ਮਲੰਗ ਭਰਮ ਮੰਗ ਮਾਨ ਅਪਮਾਨੰਗ ਮਦੰਗ ਮਾਇਆ ਵਿਆਪਤੰਗ ਮਿਤਰੰ ਮਿਤ੍ਰ ਜਨਮ ਪਰਮੰਤ ਨਰਕੈ ਅਨਕ ਪਾਵਨ ਅਪਾਵੰਗ ਨਾ ਸਿਧਤੇ ਨਿਰਮੰਗ ਸਾਧ ਸੰਗੇ ਜਪੰਤ ਨਾਨਕ ਪਾਲ ਨਾਮੰਗ ਰਮੰਤ ਗੁਣ ਗੋਬਿੰਦ ਨਿਤ ਪ੍ਰਤਿਹੈ ਤੇ ਤਰਨ ਤਰਨ ਸਰਨ ਸੁਵਾਮੀ ਰਮਣ ਸੀਲ ਪਰਮੇਸ਼ਰ ਹੈ ਕਰਨ ਕਾਰਨ ਸਮਰੱਥੇ ਦਾਨ ਦੇਤ ਪ੍ਰਭੂ ਨੇ ਨਿਰਾਸ ਆਸ ਕਰਨ ਸਗਲ ਅਰਥ ਅਲੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਜੰਤ ਜਾਚ ਕੈ ਦ੍ਰਗਮ ਸਦਾਨ ਸੁਖਮੰਗ ਮਹਾਂ ਦੁਖ ਸਰਬ ਸੁਖਨੈ ਦੁਰਵਚਨ ਭੇਦ ਪਰਮੰਗ ਸਾਕਤ ਪਿਸਨੰਗ ਨਨਤਾ ਸੁਰਜਨੈ ਅਸਤ੍ਰਿੰਗ ਸੁਖ ਅਰੰਗ ਪੈਨ ਖੀਣੰਗ ਨ ਨਿਰਭਵੈ ਦੇ ਪਹਿ ਅਟਵੀਆ ਮਹਾਨਗਰ ਵਾਸੰਗ ਧਰਮ ਲੱਕਣੇ ਪ੍ਰਭ ਮਿਤ ਮਿਆ ਸਾਧ ਸੰਗ ਰਾਮ ਰਾਮ ਰਮੰਗ ਸਰ ਨਾਨਕ ਹਰ ਹਰ ਦਿਆਲ ਚਰਨੰਗਾ ਹੇ ਜਿਤ ਸੂਰ ਸਭ ਸੰਗਰਾਮੰਗ ਅਤ ਬੱਲਣਾ ਬਹੁ ਮਰਦਨੇ ਗਰ ਗੰਧਾਰਵ ਦੀਪ ਮਨੁੱਖਿਆ ਪਸ਼ੂ ਪੰਖੀ ਬਹਿਮਾਉਣੇ ਹਰ ਕਾਰਨ ਹਰੰਗ ਨਮਸਕਾਰੰਗ ਸਰ ਨਾਨਕ ਜਗਦੀਸ਼ਵਰੈ ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣੇ ਚਿਤ ਹਰਨਗਰੈ ਲੋਕ ਗਮੰਗ ਜਪ ਤਪਸੀਲ ਵਿਧਾਰਨੇ ਅਲਪ ਸੁਖ ਬਿਤ ਚੰਚਲ ਊਚ ਨੀਚ ਸਮਾਵਣੈ ਤਾਵ ਪੈ ਬਮਚਤ ਸਾ ਸੰਗਮ ਓਟ ਨਾਨਕ ਨਰਾਇਣੈ ਹੇ ਕਲ ਮੂਲ ਕਰੋਦੰਗ ਕਦਾਂਚ ਕਰਨਾ ਮੈਂ ਉਪਰ ਜਤੈ ਵਿਖੇ ਅੰਤ ਜਿਹੰਗ ਸਵਸੰਗ ਕ੍ਰੋਧ ਨਿਰਤਹੰਗ ਕ੍ਰੋਧ ਜਥਾ ਮਰਕਟੈ ਅਨਕ ਸਾਜਨ ਤਾੜਾਂਤ ਜਮਦੂਤੇ ਤਬ ਸੰਗੇ ਅਧਮੰਗ ਨਰੈ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕ੍ਰੋਧ ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਨਕ ਲਹਿਰੀ ਕਲੋਲਤੇ ਧਵੰਤ ਜੀਆ ਬਹੁ ਪ੍ਰਕਾਰੰਗ ਅਨਕ ਭਾਂਤ ਬਹੁ ਡੋਲਤੇ ਨਚ ਮਿਤ੍ਰੰਗ ਨਚ ਇਸ਼ਟੰਗ ਨਚ ਬਾਧਵ ਨਚ ਮਾਤ ਪਿਤਾ ਤਬ ਲੱਜਿਆ ਕਰਨੰਗ ਕ੍ਰੋਧ ਖਾਦੇ ਖਾਦੰਗ ਸਾਜੰਗ ਸਾਜ ਸਮਝਿਆ ਤ੍ਰੈ ਤ੍ਰੈ ਸਨ ਸੁਵਾਮੀ ਵਿਖਿਆਪਤ ਨਾਨਕ ਹਾਰ ਨਰ ਰੇ ਹੇ ਜਨ ਮਰਨ ਮੂਲੰਗ ਹੰਕਾਰ ਹੰਕਾਰੰਗ ਪ੍ਰਪਾਤਮਾ ਮਿਤ੍ਰੰਗ ਤਜੰਤ ਸਤਹੰਗ ਦੜੰਤ ਅਨਕ ਮਾਇਆ ਬਿਸਤੀਰਨੇ ਅਵੰਤ ਜਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਨੇ ਭਰਮ ਭਿਆਨ ਧਿਆਨ ਰਮਣੰਗ ਮਹਾਂ ਵਿਕਟ ਅਸਾਧ ਰੋਗਨੇ ਵੈਦਹੰਗ ਪਾਰਬ੍ਰਹਮ ਪਰਮੇਸ਼ਵਰ ਰਾਧ ਨਾਨਕ ਹਰ ਹਰ ਹਰੇ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਦ ਗੁਰੂ ਹੇ ਸੰਸਾਰ ਤਾਪ ਤਾਪ ਹਰਨੇ ਕਰਨਾ ਮੈਂ ਸਭ ਦੁੱਖ ਹਰੋ ਹੇ ਸਰਨ ਯੋਗ ਦਿਆਲੇ ਦੀਨਾ ਨਾਥ ਮਿਆ ਕਰੋ ਸਰੀਰ ਸਬਸਤ ਖੀਣ ਸਮੇ ਸਮਰੰਤ ਨਾਨਕ ਰਾਮ ਦਮੋਦਰ ਮਾਧਵੈ ਚਰਨ ਕਮਲ ਸਰਨਗ ਰਮਣਗ ਗੋਪਾਲ ਕੀਰਤਨੇ ਸਾਹ ਸੰਘੇ ਤਰਨਗ ਨਾਨਕ ਮਹਾਸਾਗਰ ਪਹਿ ਦੂਤਰੇ ਸਿਰ ਮਸਤਕ ਰੱਖਿਆ ਪਾਰਮ ਹਸਤਕਾਇਆ ਰੱਖਿਆ ਪਰਮੇਸ਼ਵਰੇ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰੇ ਸਰਬ ਰੱਖਿਆ ਗੁਰ ਦਿਆਲੇ ਪੈ ਦੁਖ ਬਿਨਾਸਨੇ ਭਗਤ ਬਚਲ ਨਾਥ ਨਾਥੇ ਸਰ ਨਾਨਕ ਪੁਰਖ ਚੁੱਤੇ
ਜੇਨ ਕਲਾ ਤਾਰਿਓ ਕਾਸੰਗ ਬੈਸੰਤਰੰਗ ਕਾਸ਼ਟ ਬੇਸ਼ਟੰਗ ਜੇਨ ਕਲਾ ਸਸ ਸੂਰਨ ਕਤਰੈ ਜੋ ਤਹੰਗ ਸਾਸੰਗ ਸਰੀਰ ਤਾਰਨੰਗ ਜੇਨ ਕਲਾ ਮਾਤ ਗਰਭ ਪ੍ਰਤਿਪਾਲੰਗ ਨੈ ਛੈ ਜੰਤ ਜਠ ਰੋਗ ਨੈ ਤੇਨ ਕਲਾ ਸਤੰਭਕ ਸਰੋਵਰੰਗ ਨਾਨਕ ਨੈ ਛੈ ਜੰਤ ਤਰੰਗ ਤੋਣੈ ਗੁਰਸਾਈ ਗੁਰਸਾਈ ਗ੍ਰਿਸ਼ਟ ਰੁਪੇਣ ਸਿਮਰੰਗ ਸਰਵਤਰ ਜੀਵਣੈ ਲਬਦੰਗ ਸੰਤ ਸੁਗੇਨ ਨਾਨਕ ਵਾਸ਼ ਮਾਰਗ ਹਰ ਭਗਤ ਨੈ ਮਸਤੰਗ ਭਗਨਾਂਤ ਸਰਲੰਗ ਕਰਦਮੰਗ ਤਰੰਤ ਪਵੀਲ ਕੈ ਸਾਗਰੰਗ ਲਗੰਤ ਪੈਗੰਗ ਤਮ ਪ੍ਰਕਾਸ ਅਧ ਕੈ ਸਰਨ ਸੁਗੇਨ ਸਿਮਰੰਤ ਗੋਬਿੰਦ ਸਰ ਨਾਨਕ ਹਰ ਹਰ ਹਰੇ ਤਿਲਕਹੀਣਾ ਜਥਾ ਵਿਪਰਾ ਅਮਰਜਹੀਣਾ ਜਥਾ ਰਾਜਨੈ ਆਵਦਹੀਨੰਗ ਜਥਾ ਸੂਰਾ ਨਾਨਕ ਧਰਮਹੀਨੰਗ ਤਥਾ ਬੈਸਨੈ ਨਾ ਸੰਕੰਗ ਨਾ ਚਕਰੰਗ ਨਾ ਕਦਾ ਨਾ ਗਦਾ ਨਾ ਸਿਆਮੰਗ ਅਸਚਰਜ ਰੂਪੰਗ ਰਹੰਤ ਜਨਮੰਗ ਨੇਤ ਨੇਤ ਕਾ ਤੰਤ ਬੇਦਾ ਊਚ ਮੂਚ ਪਾਰਗ ਬਿੰਦੇ ਬਸੰਤ ਸਾਧ ਹਿਰਦਯੰਤ ਚੁਤ ਬਜੰਤ ਨਾਨਕ ਬੜਭਾਗਿਆ ਉਧਿਆਨ ਬਸਨੰਗ ਸੰਸਾਰੰਗ ਸੰਬੰਧੀ ਸਵਾਨ ਸਿਆਲ ਕਰੇ ਬਿਕਮ ਸਾਨ ਮਨ ਮੋਹ ਮਿਤਰੰਗ ਮਹਾ ਸਾਧ ਪੰਚ ਤਸ ਕਰੇ ਹੀਤ ਮੋਹ ਪੈ ਪਰਮ ਪਰਨੰਗ ਹੰਗ ਫਾਸ ਤੀਖਣ ਕਠਨੈ ਪਾਵਕ ਤੋ ਸਾਧ ਕੋਰੰਗ ਅਗਮ ਤੀਰ ਨੈ ਲੰਘਣੈ ਭੱਜ ਸਾ ਸੰਗ ਪਾਰ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲੇ ਸਗਲੰਗ ਰੋਗ ਖੰਡਨੇ ਸਾਧ ਸੰਗੇਨ ਗੁਰ ਰਮਤ ਨਾਨਕ ਸਰਨ ਪੂਰਨ ਪਰਮੇਸਰੇ ਸਿਆਲਮੰਗ ਮੁਦਰ ਮਨੁਖਿਅੰਗ ਹਿਰਦਯੰਗ ਭੂਮ ਬੈਰਨੇ ਨਿਬੰਤ ਬੰਤ ਮਿਥਿਆ ਚੇਤਨੰਗ ਸੰਤ ਸਵਜਨੇ ਅਚੇਤ ਮੂੜਾ ਨਾ ਜਨੰਤ ਕਟੰਤ ਸਾਸਾ ਨਿਤ ਪ੍ਰਤੇ ਸਹਿਜੰਤ ਮਹਾਸੁੰਦਰੀ ਕਾਇਆ ਕਾਲ ਕੰਨਿਆ ਗ੍ਰਹਿਸਤੇ ਰਚੰਤ ਪੁਰਖੇ ਕਟੰਬ ਲੀਲਾ ਨਿਤੇ ਆਸਾ ਵਿਖਿਆ ਵਿਨੋਦ ਪਰਮਤ ਪਰਮਤ ਬਹੁ ਜਨਮ ਹਾਰਿਓ ਸਾ ਨਾਨਕ ਕਰਨਾ ਮੈਂ ਹੇ ਜਿਵ ਗੇ ਜੇਹ ਬੇ ਹੇ ਰਸ ਗੇ ਮੁਦਰ ਪ੍ਰੈ ਤੁਹੰਗ ਸਤ ਤੰਗ ਪਰਮ ਬਾਦੰਗ ਅਵਰ ਅਵਰਤ ਇੱਥੇ ਸ਼ੋਧ ਆਸ਼ਰਨੈ ਗੋਬਿੰਦ ਮੋਦਰ ਮਾਧਵੇ ਗਿਰਵੰਤ ਨਾਰੀ ਮਦੋਨ ਮੰਤ ਬਲਵੰਤ ਬਲਾਤ ਕਾਰਨੇ ਚਰਨ ਕਮਲ ਨੈ ਪਜੰਤ ਤ੍ਰੈਣ ਸਮਾਨ ਤ੍ਰਿਗ ਜਨਮਨੈ ਹੇ ਪਵੀਰ ਕਾਗ੍ਰਿਸ਼ਟੇ ਗੋਬਿੰਦ ਸਿਮਰਨ ਤਵੰਗ ਧਨੇ ਨਾਨਕ ਅਨਕ ਬਾਰ ਨਮੋ ਨਮੈ ਤਿਰਨੰਗ ਤਾਂ ਮੇਰੰਗ ਸਹਿਕੰਗ ਤਾਰੀਅੰਗ ਬੁੱਢ ਤਾਂ ਤਰੀਅੰਗ ਊਨ ਤਾਂ ਭਰੀਅੰਗ ਅੰਧਕਾਰ ਕੋਟ ਸੂਰ ਜਾਰੰਗ ਬਿਨਵੰਤ ਨਾਨਕ ਹਰ ਗੁਰ ਦਿਆਰੰਗ ਬ੍ਰਾਹਮਣੇ ਸੰਗ ਉਧਰੰਗ ਬ੍ਰਹਮ ਕਰਨ ਸੇ ਪੂਰਨੇ ਆਤਮਰਤੰਗ ਸੰਸਾਰ ਗੰਗ ਤੇ ਨਰ ਨਾਨਕ ਨੇ ਫਲੈ ਪਰ ਦਰਬ ਹਿਰਨੰਗ ਬਾਬਿਗਨ ਕਰਨੰਗ ਉਚਰਨ ਸਰਬ ਜੀ ਕੈ ਲੌਲਿਕ ਤ੍ਰਿਸ਼ਨਾ ਅਤ ਪਤ ਮਨ ਮਾਏ ਕਰਮ ਕਰਤ ਸੇ ਸੁਕਰੈ ਮਤੇ ਸਮੀਵ ਚਰਨੰਗ ਉਧਰੰਗ ਦੈ ਦੂਤਰੇ ਅਨੇਕ ਪਤ ਕਰਨੰਗ ਨਾਨਕ ਸਾਧ ਸੰਗ ਨਾ ਸੰਗਮ ਨਾ ਸੈਂਸੈ ਮਹੱਲਾ ਪੰਜਵਾਂ ਗਾਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੁਗੰਧਾ ਪਰਸ ਮਨੁੱਖਿਆ ਦਿਹੰਗ ਮਿਲੀਨੰਗ ਮੱਝਾ ਰੁਤਿਰ ਦੁਰਗੰਧਾ ਨਾਨਕ ਅਥ ਗਰਵੇਣ ਅਗਨਾਨ ਨੋ ਪਰਮਾਣੋ ਪਰਜੰਤ ਕਾਸੇ ਦੀਪ ਲੋ ਸੈਖੰਡਣੈ ਗਾਸ਼ੇਣ ਨੈਨ ਭਰੇ ਨਾਨਕ ਬਿਨਾ ਸਾਧੂ ਨਾ ਸਿਧਤੇ ਜਾਣੋ ਸੰਤ ਬੰਤੋ ਮਰਨੋ ਦ੍ਰਿਸ਼ਟੇਨ ਮਿਥਿਆ ਕੀਰਤ ਸਾਧ ਚਲੰਤੋ ਪਣੰਤ ਨਾਨਕ ਸਾਧ ਸੰਗੇਨ ਮਾਇਆ ਚਿਤ ਪਰਮੇਨ ਇਸ਼ਟ ਮਤਰੇਖ ਵਾਧ ਬੈ ਲਬਦੰਗ ਸਾਧ ਸੰਗੇਨ ਨਾਨਕ ਸੁਖ ਸਾਸਨ ਸੁਖ ਸਥਾਨ ਗੋਪਾਲ ਭਜਨੰਗਮ ਮੈਂ ਲਾਗਰ ਸੰਗੇਨ ਨਿਮ ਬਿਰਖ ਜੈਸੇ ਚੰਦਨੈ ਨਿਕਟ ਬਸੰਤੋ ਵਾਸੋ ਨਾਨਕ ਹੰਗ ਬੁੱਧ ਨਾ ਬਹੁਤੇ ਗਾਥਾ ਗੁਪ ਗੰਪਾਲ ਕਤੰਗ ਮਤੰਗ ਮਾਨ ਮਰਦਨੈ ਹਰ ਹਤੰਗ ਪੰਚ ਸੁਤਰੇਨ ਨਾਨਕ ਹਰ ਬਾਣੇ ਪਰ ਹਰਨੈ ਬਚਨ ਸਾਧ ਸੁਖ ਪੰਥਾ ਰਹੰਤਾ ਬਡ ਕਰਮਣੈ ਨੈ ਰਹੰਤਾ ਜਨਮ ਰੇਣ ਮਰਨ ਰਮਣੰਗ ਨਾਨਕ ਹਰ ਕੀਰਤਨੈ ਪੱਤਰ ਪਰਜੇਨ ਜੜੀਅੰਗ ਨਾ ਝੜੀਅੰਗ ਨਾ ਜੜੀਅੰਗ ਪੇਡ ਸੰਪਤਾ ਨਾਮ ਬਿਉਣ ਬਿਮ ਬੇਖਮਤਾ ਨਾਨਕ ਬਹੰਤ ਜੋਨ ਬਾਸਰੋ ਰਹਿਣੀ ਭਾਵਨੀ ਸਾਧ ਸੰਗੇਨ ਲਬਦੰਗ ਬਡ ਭਾਗਣੇ ਹਰ ਨਾਮ ਗੁਣ ਰਮਣਗ ਨਾਨਕ ਸੰਸਾਰ ਸਾਗਰ ਨੈ ਸਾਧ ਸੰਗਮੈ ਹਰ ਨਾਮ ਗੁਣ ਰਮੰਗ ਨਾਨਕ ਸੰਸਾਰ ਸਾਗਰ ਨੈ ਵਿਆਪਣੈ
ਗਾਤਾ ਗੁਰ ਅਪਾਰੰਗ ਸਮਝਣੰਗ ਬਿਰਲਾ ਜਨੇ ਸੰਸਾਰ ਕਾਮ ਤਜਨੰਗ ਨਾਨਕ ਬਿੰਦ ਰਮਣਗ ਸਾਧ ਸੰਗ ਮੈਂ ਸਮੰਤਰ ਸਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨੇ ਹਰ ਚਰਨ ਕਮਲ ਧਿਆਨੰਗ ਨਾਨਕ ਕੁਲ ਸਮੂਹ ਧਾਰਨੈ ਸੁੰਦਰ ਮੰਦਰ ਸੈਣੇ ਜੇਨ ਮਧੇ ਹਰ ਕੀਰਤਨੈ ਮੁਕਤੇ ਰਮਣ ਗੋਬਿੰਦੇ ਨਾਨਕ ਲਬਧਿਅੰਗ ਬਡ ਭਾਗਣੇ ਹਰ ਲਬਧੋ ਮਿੱਤਰ ਸਮਿਤੋ ਵਿਦਾਰਨ ਕਦੇ ਨਾ ਚਿੱਤੋ ਜਾਂ ਕਾ ਅਸਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜਸ ਮਿਟੰਤ ਸਤ ਪੁੱਤਰ ਹੈ ਮਿੱਤਰ ਸਿਮਰਤ ਬੈ ਰਿਧੇ ਗੁਰਮੰਤਰਣੈ ਪ੍ਰੀਤਮ ਭਗਵਾਨ ਅਚੂਤ ਨਾਨਕ ਸੰਸਾਰ ਸਾਗਰ ਧਾਰਨੇ ਮਰਨੰਗ ਬਿਸਰਣੰਗ ਗੋਬਿੰਦੇ ਜੀਵਨੰਗ ਹਰ ਨਾਮ ਤੇ ਆਵਣੇ ਲਬਣਗ ਸਾਧ ਸੰਗੇਨ ਨਾਨਕ ਹਰ ਪੂਰਬ ਲਿਖਣੇ ਦਸਨ ਬਿਹੂਨ ਪਿਅੰਗੰਗ ਮੰਤਰ ਗੌੜੀ ਨਿਵਾਰਨ ਬਿਹਾਦ ਪੜੰ ਸੰਤੰਗ ਨਾਨਕ ਲਬਧ ਕਰਮਣੈ ਜਤ ਕਥ ਰਮਣਗ ਸਰਨੰਗ ਸਰਬੱਤਰ ਜਿਉਣੇ ਤਤ ਲੰਗਣੰਗ ਪ੍ਰੇਮ ਨਾਨਕ ਪ੍ਰਸਾਦ ਗੁਰਦਾਸਨੈ ਚਰਨਾਰ ਬਿੰਦ ਮਨ ਵਿਦਿਅੰਗ ਸਿਧਿਅੰਗ ਸਰਬ ਕੁਸਲਣੈ ਗਾਥਾ ਗਵੰਤ ਨਾਨਕ ਪਿਵਹੰਗ ਪਰਾ ਪੂਰਬਣੈ ਸੁਭ ਬਚਨ ਰਮੰਗ ਗਵਣੰਗ ਸਾਧ ਸੰਗੇਨ ਉਦਰਨੈ ਨੇ ਸੰਸਾਰ ਸਾਗਰੰਗ ਨਾਨਕ ਪੁਨਰਪ ਜਨਮ ਨਾ ਲਭਤੇ ਬੀਦ ਪੁਰਾਣ ਸਸਤਰ ਵਿਚਾਰੰਗ ਏਕ ਓਂਕਾਰ ਨਾਮ ਉਰਧਾਰੰਗ ਕੁਲੇ ਸਮੂਰ ਸਗਲ ਉਧਾਰੰਗ ਬਡਭਾਗੀ ਨਾਨਕ ਉਤਾਰੰਗ ਸਿਮਰਣੰਗ ਗੋਬਿੰਦ ਨਾਮੰਗ ਉਦਰਨੰਗ ਕੁਲ ਸਮੂਹਣੈ ਲਬਧਿਅੰਗ ਸਾਧ ਸੰਗੇਨ ਨਾਨਕ ਬਡਭਾਗੀ ਪੈਟ ਅੰਤ ਦਸਨੇ ਸਰਬ ਦੁਖ ਪਰ ਤਿਆਗੀ ਸਰਬ ਧਰਮ ਦੇ ਰਤਣੇ ਹੈ ਲਬਧੇਣ ਸਾਧ ਸੰਗੇਨ ਨਾਨਕ ਮਸਤਕ ਲੇਖਣੈ ਹੋ ਹੈ ਹਵੰਤੋ ਹਰਨ ਪਰਨ ਸਪੂਰਨੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਰਨੰਗ ਸੁਖੇਣ ਬਹਿਣ ਰਤਨੰਗ ਰਚਨੰਗ ਕੁਸਾਂਭ ਰੰਗਣੈ ਰੋਗ ਸੋਗ ਬਿਅੰਗ ਨਾਨਕ ਸੁਖ ਨਾ ਸੁਪਨੈ ਬੁਨੈ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗਮ ਮਸਤਕ ਲੇਖਾ ਵਤੇ ਉਰਜ ਰਿਓ ਸਭ ਸੰਗ ਅਨੂਪ ਰੂਪਾ ਵਤੇ ਉਸਤਤ ਕਹਿ ਨ ਜਾਏ ਮੁਕੋ ਤੁਹਾਰੀਆਂ ਮੋਈ ਦੇਖ ਦਰਸ ਨਾਨਕ ਬਲਿਆਰੀਆਂ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ ਅਰਪੀ ਸਭ ਸੰਘਾਰ ਇਹੋ ਜੀ ਸਭ ਦਿਵਾਂ ਆਸ ਪਿਆਸੀ ਸੇਜ ਸੋ ਕੰਤ ਵਿਛਾਈਏ ਹਰ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਏ ਸਖੀ ਕਾਜਲ ਹਾਰ ਤੰਬੂਰ ਸਭੇ ਕੇ ਸਭ ਸਾਜਿਆ ਸੁਲੇ ਕੀਏ ਸੰਘਾਰ ਕੇ ਅੰਚਨ ਪਾਜਿਆ ਜੇ ਕਰ ਆਵੇ ਕੰਤ ਤਾਂ ਸਭ ਕੁਛ ਪਾਈਏ ਹਰ ਕੰਤੇ ਬਾਜ ਸਿੰਗਾਰ ਸਭ ਬਿਰਥਾ ਜਾਈਏ ਜਿਸ ਘਰ ਭਜਿਆ ਕੰਤ ਸਾ ਬੜ ਭਾਗਣੇ ਤਿਸ ਬਣਿਆ ਹਾਂ ਬਸਿੰਗਾਰ ਸਾਈ ਸੁਹਾਗਣੇ ਹੂੰ ਸੁੱਤੀ ਹੋਈ ਅਚਿੰਤ ਮਨ ਆਸ ਪਰਾਈਆ ਹਰ ਜਾ ਕਰ ਆਇਆ ਕੰਤ ਤਾਂ ਸਭ ਕਿਛ ਪਾਈਆ ਆਸਾ ਇਤੀ ਆਸ ਕੇ ਆਸ ਪਰਾਈਏ ਸਤਿਗੁਰ ਪਏ ਦਿਆਲ ਤਾਂ ਪੂਰਾ ਪਾਈਏ ਮੈਂ ਤਨ ਅਵਗਣ ਬਹੁਤ ਕੇ ਅਵਗਣ ਚਾਇਆ ਹਰ ਸਤਿਗੁਰ ਪਏ ਦਿਆਲ ਤਾਂ ਮਨ ਠਹਿਰਾਇਆ ਕਹ ਨਾਨਕ ਬੇਅੰਤ ਬੇਅੰਤ ਤਿਆਇਆ ਦੁੱਤਰ ਇਹੋ ਸੰਸਾਰ ਸਤਿਗੁਰੂ ਉਤਰਾਇਆ ਮਿਟਿਆ ਵਾ ਗੌਣ ਜਾਂ ਪੂਰਾ ਪਾਇਆ ਹਰ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹੱਥ ਪਦਮ ਅਗਨ ਸੁਖ ਬਾਸਨਾ ਸਖੀ ਮੋਰੇ ਕੰਠ ਰਤਨ ਪੇਖ ਦੁੱਖ ਨਾਸਨਾ ਬਾਸੋ ਸੰਗ ਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿੱਧ ਸਿੱਧ ਨਵ ਨਿਧ ਵਸੇ ਜਿਸ ਸਦਾ ਕਰ ਪਰਤਰੈ ਰਾਵਣ ਜਾਏ ਸੇ ਤਾ ਜੈ ਤਾ ਰਾਜੀ ਹੈ ਨਿਤ ਪ੍ਰਤੀ ਹਿਰੇ ਪਰ ਧਰਵ ਛਿਦਰ ਛਿਦਰ ਕਤ ਢਾਕੀ ਹੈ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਧਾਰੇ ਹਰ ਹਾਂ ਸੁਨਤੇ ਪਹਿ ਪਨੀਤ ਪਾਰਵੰ ਵਿਚਾਰੇ ਉੱਪਰ ਬਣੇ ਆਕਾਸ ਤਲੇ ਧਰ ਸੋਤੀ ਦੈ ਦਿਸ ਚਮਕੇ ਬੀਜਲ ਮੁਖ ਕੋ ਜੋਤੇ ਖੋਜਤ ਫਿਰੋ ਵਿਦੇਸ਼ ਪੀਓ ਕਤ ਪਾਈਏ ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਏ ਡਿੱਠੇ ਸਵੇ ਥਾਵ ਨਹੀਂ ਤੁਧ ਜੇ ਆ ਬਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ ਬਸਤੀ ਸਗਨ ਪਾਰ ਅਨੂਪ ਰਾਮਦਾਸ ਪਰ ਹਰ ਹਾਂ ਨਾਨਕ ਕਸਮਲ ਜਾਏ ਨਾਈਏ ਰਾਮਦਾਸ ਸਾਰਾ ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਈਏ ਜਿਸ ਸੰਗ ਲਾਗੇ ਪ੍ਰਾਣ ਤਿਸੇ ਕੋ ਆਈਏ ਬਨ ਬਨ ਫਿਰ ਤੋ ਦਾਸ ਬੂੰਦ ਜਲ ਕਾਰਨੇ ਹਰ ਹਾਂ ਤਿਉ ਹਰ ਜਨ ਮਾਂਗੇ ਨਾਮ ਨਾਨਕ ਬਲਿਹਾਰ ਨੇ
ਮਿਤ ਕਾ ਚੇਤਨ ਉਪ ਮਰਮਨਾ ਜਾਨੀਐ ਗਾਹਕ ਗੁਣੇ ਅਪਾਰ ਸੋ ਤਤ ਪਛਾਨੀਐ ਚਿਤ ਹੈ ਚੇਤ ਸਮਾਏ ਤਾਂ ਹੋਵੇ ਰੰਗ ਕਣਾ ਹਰ ਚੰਚਲ ਚੋਰੇ ਮਾਰ ਤਪਾਵੈ ਸੱਚ ਤਨਾ ਸੁਪਨੇ ਉਬੀ ਪਈ ਗਿਉ ਕੀ ਨਾ ਚਲਾ ਸੁੰਦਰ ਪੁਰਖ ਵਿਰਾਜਤ ਪੇਕ ਮਨ ਬਨ ਚਲਾ ਖੋਜੋ ਤਾਂ ਕੇ ਚਰਨ ਕਹੋ ਕਤ ਪਾਈਏ ਹਰਾ ਸੋਏ ਜ ਤਨ ਬਤਾਏ ਸਖੀ ਪ੍ਰੈ ਪਾਈਏ ਨੈਣ ਨ ਦੇਖੇ ਸਾਧ ਸੇ ਨੈਣ ਬਿਆਲਿਆ ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ ਰਸਨਾ ਜਪੇ ਨ ਨਾਮ ਤਿਲ ਤਿਲ ਕਰ ਕੱਟੀਏ ਹਰ ਹਾਂ ਜਬ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀਏ ਪੰਕ ਜਪਾਤੇ ਪੰਕ ਮਹਾ ਮਦ ਗੁਪਿਆ ਅੰਗ ਸੰਗੁਰ ਜਾਏ ਬਿਸਰ ਤੇ ਸੂਪਿਆ ਹੈ ਕੋਈ ਐਸਾ ਮੀਤ ਜੇ ਤੋਰੇ ਬਿਕਮਣ ਗਾਟ ਨਾਨਕ ਇੱਕ ਸਿਧੀ ਧਰ ਨਾਥ ਜੇ ਟੁੱਟੇ ਲਏ ਸਾਠ ਤਾਵੋ ਦਸਾ ਨੇਕ ਪ੍ਰੇਮ ਪਰਵ ਕਾਰਨੇ ਸ ਪੰਚ ਸਦਾਵੇ ਦੂਖ ਕਵਨ ਬਿਦ ਮਾਰਨੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਏ ਹਰਾ ਮਾਂ ਬਿਖਾਦੀ ਘਾਤ ਪੂਰਨ ਗੁਰ ਪਾਈਏ ਸਤਿਗੁਰ ਕੀਨੀ ਦਾਤ ਮੂਰ ਨਾਨਕ ਉੱਟੇ ਕਾਬੋ ਪੰਚੋ ਸਭ ਗੁਰਮੁਖ ਛੁਟੇ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸਹਾਰ ਨਾਨਕ ਸਦਾ ਧਿਆਏ ਨਾਨਕ ਸਦਾ ਰਾਧ ਕਦੇ ਨ ਜਾਏ ਮਾਰਾ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਜੀ ਕਾਰਨ ਜੈ ਕਾਰ ਨਿੰਦ ਕਮੂਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤ ਪਨੀਤ ਕਤੇ ਨਹੀਂ ਸੇਵੀਏ ਝੂਠੇ ਰੰਗ ਕੁਵਾਰ ਕਾਂ ਲਗ ਖੇਵੀਐ ਹਰ ਚੰਦੌਰੀ ਪੇਖ ਕਾਏ ਸੁਖ ਮਾਨਿਆ ਹਰ ਹੂੰ ਬਲਿਆਰੀ ਤਿੰਨ ਜੈ ਦਰਗਹਿ ਜਾਨਿਆ ਕਿਨੇ ਕਰਮ ਨੇਕ ਗਵਾਰ ਬਿਕਾਰ ਕੰਨ ਮਹਾਂ ਦੁਰਗੰਧ ਦਵਾਸ ਸਟਕਾ ਚਾਰ ਤਨ ਫਿਰ ਤੋ ਗਰਭ ਗਵਾਰ ਮਰਮ ਨਾ ਜਾਨਈ ਹਰ ਹਰ ਚੰਦੌਰੀ ਪੇਖ ਕਾਹੇ ਸਚ ਮਾਨੈ ਜਿਸਕੀ ਪੂਜੇ ਔਦ ਤਿਸੇ ਕੌਣ ਰਾਖੇ ਵੈਦਕ ਅਨਕ ਭਾਵ ਕਹਾਂ ਲੋ ਪਾਕੇ ਏਕੋ ਚੇਤ ਗਵਾਰ ਕਾਜ ਤੇਰੇ ਆਵੈ ਹਰ ਹਾਂ ਬਿਨ ਆਵੈ ਤਨ ਚਾਰ ਬਿਰਤਾ ਸਭ ਜਾਵੈ ਔਖਦ ਨਾਮ ਅਪਾਰ ਮੋਲਕ ਬੀਜੈ ਮਿਲ ਮਿਲ ਗਾਵੈ ਸੰਤ ਸਗਲ ਕੋ ਦੀਜੈ ਜਿਸੇ ਪ੍ਰਾਪਤ ਹੋਏ ਤਿਸੇ ਹੀ ਪਾਵਣੇ ਹਰ ਹੂੰ ਬਲਿਆਰੀ ਤਿੰਨ ਜੇ ਹਰ ਰੰਗ ਰਾਵਣੇ ਬੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ ਚੋ ਬੋਲੇ ਮਹੱਲਾ ਪੰਜਵਾਂ ਇਕੰਕਾਰ ਸਤਿਗੁਰ ਪ੍ਰਸਾਦ ਸੰਮਣ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਟ ਜਾਵਨ ਹੋਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਗੇ ਖਚ ਰਿਹਾ ਬੀਚਨ ਰਾਈ ਹੋਤ ਚਰਨ ਕਮਲ ਮਨ ਬੇਦਿਆ ਬੂਜਨ ਸੁਰਤ ਸੰਜੋਗ ਸਾਗਰ ਮੇਰ ਧਿਆਨ ਬਨ ਨਵ ਖੰਡ ਵਸੋਧਾ ਵਸਦਾ ਭਰਮ ਮੂਸਨ ਪ੍ਰੇਮ ਭਰਮ ਕੈ ਗੁਣੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਧੇ ਬਾਧੇ ਕਮਲ ਮੈਂ ਪਵਰ ਰਹੇ ਲਿਪਟਾਏ ਜਪ ਤਪ ਸੰਜਮ ਹਰਖ ਸੁਖ ਮਾਨ ਮੈਤ ਹਰ ਗਰਬ ਮੂਸਨ ਨਿਮਕ ਪ੍ਰੇਮ ਪਰ ਬਾਰ ਬਾਰ ਦਿਓ ਸਰਬ ਮੂਸਨ ਮਰਮ ਨਾ ਜਾਨੇ ਮਰਤ ਹਿਰਤ ਸੰਸਾਰ ਪ੍ਰੇਮ ਭਰਮ ਨਾ ਬੇਦਿਓ ਜਿਓ ਮਿਥ ਬਿਆਰ ਗਬ ਦਬ ਜਬ ਜਾਰੀਏ ਬਿਸਰਤ ਪ੍ਰੇਮ ਬਿਆਲ ਮੂਸਨ ਤਬ ਹੀ ਮੂਸੀਏ ਬਿਸਰਤ ਪੁਰਖ ਦਿਆਲ ਜਾਂ ਕੋ ਪ੍ਰੇਮ ਸੁਭਾਉ ਹੈ ਚਰਨ ਚਿਤ ਬਦ ਮਨ ਮਾਏ ਨਾਨਕ ਬੇਰੀ ਬ੍ਰਹਮ ਕੇ ਅਨਕਤ ਹੋ ਜਾਏ ਲਖ ਕਾਟੀ ਉਚੋ ਕਣੋ ਚੰਚਲ ਚਿਤ ਬਿਆਲ ਨੀਚ ਕੀਚ ਨਿਮਿਰਤ ਕਣੀ ਕਰਨੀ ਕਮਲ ਜਮਾਲ ਕਲ ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਨ ਪਿਓ ਪ੍ਰੇਮ ਪ੍ਰੇਮ ਸਿਓ ਸੂਦਨਾ ਸਿਮਰਤ ਅੰਗਾ ਪ੍ਰਗਟਿਓ ਪਿਓ ਸਭ ਲੋ ਮੈਂ ਨਾਨਕ ਅਦਮ ਪਤੰਗਾ ਸਲੋਕ ਭਗਤ ਕਬੀਰ ਜੀਓ ਕੇ ਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਆਰੀ ਇਸ ਜਾਤ ਕੋ ਜੈ ਜਪਿਓ ਸਿਰਜਨਹਾਰ
ਕਬੀਰ ਡਗਮਗ ਕਿਆ ਕਰੈ ਕਹਾਂ ਡੁਲਾਵੈ ਜੀਓ ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾਓ ਦੀਜੇ ਦਾਦੇ ਕਾਨ ਸਿਓ ਜਿਨ ਮਨ ਨਾਹੀ ਟਾਨਾਓ ਕਬੀਰ ਐਸਾ ਏਕ ਆਦਿ ਜੋ ਜੀਵਤ ਮ੍ਰਿਤਕ ਹੋਏ ਨਿਰਭੈ ਹੋਏ ਕੇ ਗੁਣ ਰਵੈ ਜਤ ਪੇਖੋ ਤਤ ਸੋਏ ਕਬੀਰ ਜਾ ਦਿਨ ਉਆ ਮੁਆ ਪਾਛੇ ਪਿਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਪਰੋ ਸਭ ਕੋਏ ਜਿਨ ਐਸਾ ਕਰ ਬੂਝਿਆ ਨੀਤ ਮਾਰਾ ਸੋਏ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੀਸ ਹਮ ਰਾਖੇ ਗੁਰੇ ਆਪਣੇ ਉਨਕੀ ਨੋ ਆਦੇਸ ਕਬੀਰ ਸੋਈ ਮਾਰੀਏ ਜੇ ਮੂਏ ਸੁਖ ਹੋਏ ਭਲੋ ਭਲੋ ਸਭ ਕੋ ਕਹੇ ਬੁਰਾ ਨ ਮਾਨੇ ਕੋਏ ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ ਲੈ ਪਾਹੇ ਉੱਠ ਤਾਵਤੇ ਜੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਬਾ ਭਲਾ ਬੇੜਿਓ ਢਾਕ ਪਲਾਸ ਉਹ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਂਸ ਬਢਾਈ ਬੁੱਢਿਆ ਇਹ ਮਤ ਡੂਬੇ ਕੋਏ ਚੰਦਨ ਕੇ ਨਿਕਟੇ ਵਸੇ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਵਲ ਆਪਣੇ ਹਾਥ ਕਬੀਰ ਜੈ ਜੈ ਹੂੰ ਫਿਰਿਓ ਕੌਤਕ ਠਾਉ ਠਾਏ ਇਕ ਰਾਮ ਸੁਨੇਹੀ ਵਾਰਾ ਉਜਰ ਮੇਰੇ ਪਾਏ ਕਬੀਰ ਸੰਤਨ ਗੀ ਝੁੰਗੀਆ ਭਲੀ ਪਟਕ ਸੱਤੀ

ਰੋਬੋ ਸਾਕਤ ਬਪਰੇ ਜੋ ਹਾਟੇ ਹਾਟ ਬਿਕਾਏ। ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਕਬੀਰ ਮਾਇਆ ਡੋਲਣੀ।

ਤਾਰ ਜਿਨ ਬਲੋਇਆ ਤਿਨ ਕਾਇਆ ਅਬਰ ਬਿਡੋ ਬਨਹਾਰ ਕਬੀਰ ਮਾਇਆ ਚੂਰਟੀ ਮੁਸ ਮੁਸ ਲਾਵੈ ਹਾਟ ਇੱਕ ਕਬੀਰਾ ਨਾ ਮੁਸੈ ਜਿਨ ਕਿਨੀ ਬਾਰੇ ਬਾਟ ਕਬੀਰ ਸੁਖ ਨਾ ਇਹ ਜਗ ਕਰੇ ਜੋ ਬਹੁਤੇ ਮੀਤ ਜੋ ਚਿਤ ਰਾਖੇ ਇੱਕ ਸਿਉਂ।

ਆਨੰਦ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਕੋਰਾ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਰਾ ਕਬੀਰ ਤਾਂ ਸਿਉ ਪ੍ਰੀਤ ਕਰ ਜਾ ਕੋ ਠਾਕਰ ਰਾਮ ਪੰਡਿਤ ਰਾਜੇ ਭੂਪਤੀ ਆਵੇ ਕੌਣੇ ਕਾਮ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਭਾਵੇ ਲਾਂਭੇ ਕੇਸ ਕਰ ਭਾਵੇ ਘਗਰ ਮੰਡਾਏ ਕਬੀਰ ਜਗ ਕਾ ਜਲ ਕੀ ਕੋਠੜੀ ਅੰਧ ਭਰੇ ਤਿਸ ਮਾਏ ਹੋਂ ਬਲਿਹਾਰੀ ਤਿੰਨ ਕੋ ਪੈਸ ਜੋ ਨੇਕ ਸਜਾਏ ਕਬੀਰ ਇਹੋ ਤਨ ਜਾਏਗਾ ਸਕੋ ਤਲਿਹੋ ਬਹੋਰਾ ਨਾਂਗੇ ਭਾਵੋ ਦੇ ਗਏ ਨਾਂਗੇ ਭਾਵੋ ਦੇ ਤੇ ਗਏ ਜਿਨ ਕੇ ਲੱਖ ਕਰੋਰਾ ਕਬੀਰ ਇਹੋ ਤਨ ਜਾਏਗਾ ਕਬਨੇ ਮਾਰਗ ਲਾਏ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੁਆ ਮਰ ਪੀ ਨ ਜਾਣੇ ਕੋਏ ਐਸੇ ਮਰਨੇ ਜੋ ਮਰੇ ਬੋਹਰ ਨ ਮਰਨਾ ਹੋਏ ਕਬੀਰ ਮਨਸ ਜਨ ਦਲੱਭ ਹੈ ਹੋਏ ਨ ਬਾਰੇ ਬਾਰ ਜਿਉਂ ਫਲ ਜਿਉਂ ਬਨ ਫਲ ਪਾਕੇ ਭੂਹੇ ਗ੍ਰਹਿ ਬੋਹਰ ਨ ਲਾਗੇ ਡਾਰ ਕਬੀਰਾ ਤੂੰ ਹੀ ਕਬੀਰ ਤੂੰ ਤੇਰੋ ਨਾਉ ਕਬੀਰ ਰਾਮ ਰਤਨ ਤਬ ਪਾਈਏ ਜਿਉਂ ਪਹਿਲੇ ਤਜੇ ਸਰੀਰ ਕਬੀਰ ਚੰਕੀਏ ਨਾ ਚੰਕੀਏ ਤੁਮਰੋ ਕਿਹੋ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨ ਸਾਕੇ ਕੋਏ ਕਬੀਰ ਕਸੌਟੀ ਰਾਮ ਕੀ ਝੂਟਾ ਟਿਕੇ ਨ ਕੋਏ ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ ਕਬੀਰ ਉਜਲ ਪਹਿਰ ਕਾਪਰੇ ਪਾਨ ਸਪਾਰੀ ਖਾਏ ਇੱਕ ਸਹਰ ਕੇ ਨਾਮ ਬਿਨ ਬਾਧੇ ਜੰਪਰ ਜਾਹੇ ਕਬੀਰ ਬੇੜਾ ਜਰ ਜਰਾ ਫੂਟੇ ਛੇਕ ਹਜ਼ਾਰ ਹਰੂਏ ਹਰੂਏ ਤਿਰ ਗਏ ਡੁੱਬੇ ਜਿਨ ਸਿਰ ਪਾਰ ਕਬੀਰ ਹਾਟ ਜਰੇ ਜਿਉਂ ਡਾਕਰੀ ਕੇਸ ਜਰੇ ਜਿਉਂ ਕਹਾਸ ਇਹੋ ਜਗ ਜਰਤਾ ਦੇਖ ਕੇ ਪਿਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਏ ਚਾਮ ਲਪੇਟੇ ਆਡ ਹੈ ਗੈਬਰ ਉੱਪਰ ਛਤਰ ਤਰ ਤੇ ਫੁਨ ਤਰਨੀ ਗਾਡ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਵਾਸ ਅੱਜ ਕੱਲ ਭੂਏ ਲੇਟਣਾ ਉੱਪਰ ਜਾਮੇ ਕਾਸ ਕਬੀਰ ਗਰਬ ਨਾ ਕੀਜੀਏ ਰੰਕਨ ਹਸੀਏ ਕੋਏ ਅਜੂ ਸੁਣਾਓ ਸਮੁੰਦਰ ਮੈਂ ਕਿਆ ਜਾਨੂ ਕਿਆ ਹੋਏ ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸਰੰਗ ਅੱਜ ਕੱਲ ਤਜ ਜਾਹੋ ਗਏ ਜਿਉਂ ਕੰਚਰੀ ਪਿਅੰਗ ਕਬੀਰ ਲੂਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾ ਹੋ ਗਏ ਪ੍ਰਾਣ ਜਾਹੇ ਗਏ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪੰਚੋ ਲਰਕਾ ਜਾਰ ਕੇ ਰਹੇ ਰਾਮ ਲਿਵ ਲਾਗ ਕੋ ਹੈ ਲਰਕਾ ਵੇਚੇ ਲਰਕੇ ਵੇਚੇ ਕੋਏ ਸਾਂਝਾ ਕਰੇ ਕਬੀਰ ਸਿਓ ਹਰ ਸੰਗ ਵਣਜ ਕਰੇ ਕਬੀਰ ਇਹ ਚੇਤਾਵਨੀ ਮਤ ਸਹਿ ਸਾਰੈ ਜਾਏ ਪਾਛੇ ਭੋਗ ਜੋ ਭੋਗਵੈ ਤਿਨ ਕਿਉ ਗੁੜ ਲੈ ਕਾਏ ਕਬੀਰ ਮੈਂ ਜਾਣਿਓ ਪੜਭੋ ਭਲੋ ਪੜਵੇ ਸਿਉ ਪਲ ਜੋਗਾ ਭਗਤ ਨ ਛਾਡੂ ਰਾਮ ਕੀ ਭਾਵੈ ਨਿੰਦੋ ਲੋਗਾ ਕਬੀਰ ਲੋਕ ਕੇ ਨਿੰਦੇ ਬਾਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਬ ਰੇ ਅਵਰ ਤਜੇ ਸਭ ਕਾਮ ਕਰੇ ਕਬੀਰ ਪਰਦੇਸੀ ਕੇ ਘਾਗਰੇ ਜੋ ਚੌ ਦਿਸ ਲਾਗੀ ਆਗ ਖਿੰਤਾ ਜਲ ਕੋਈ ਲਾ ਪਹੀ ਧਾਗੇ ਆਂਚ ਨ ਲਾਗ ਕਬੀਰ ਖਿੰਤਾ ਜਲ ਕੋਈ ਲਾ ਪਹੀ ਵੀ ਖਾਪੁਰ ਪੂਟਮ ਫੂਟ ਜੋਗੀ ਬਪੜਾ ਕੇ ਲਿਓ ਆਸਨ ਰਹੀ ਵਿਭੂਤ ਕਬੀਰ ਥੋਰੇ ਜਲ ਮਾਚਲੀ ਚੀਵਰ ਮੇਲਿਓ ਜਾਲ ਇਹੋ ਟੋਕਨੇ ਨਾ ਛੁੱਟ ਸੈ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦ ਨ ਚੋਡੀਏ ਜੋ ਅਤਕਾਰ ਹੋਏ ਪੋਖਰ ਪੋਖਰ ਢੂੰਡਤੇ ਭਲੋ ਨ ਕਹਿ ਕੋਏ ਕਬੀਰ ਨੀਗ ਸਾਏ ਬਹਿ ਗਏ ਤੰਗੀ ਨਾਹੀਂ ਕੋਏ ਦੀਨ ਗਰੀਬੀ ਆਪਣੀ ਕਰਤੇ ਹੋਏ ਸੋਏ ਕਬੀਰ ਵੈਸਨੂ ਕੀ ਕੁਕਰ ਭਰੀ ਸਾਕਤ ਕੀ ਬੁਰੀ ਮਾਏ ਉਹ ਨਿਤ ਸੁਨੇ ਹਰ ਨਾਮ ਜਸ ਉਹ ਪਾਪ ਵਿਸਾਹਨ ਜਾ

ਦਿਉ ਬਜਾਏ ਨਦੀ ਨਾਮ ਸੰਜੋਗ ਜਿਉਂ ਬਾਹਰ ਨ ਮਿਲਿਆ ਆਏ ਕਬੀਰ ਸਾਹ ਤਸਮ ਹੁੰਦੇ ਮਸ ਕਰੋ ਕਲਮ ਕਰੋ ਬਿਨ ਰਾਏ ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ ਕਬੀਰ ਜਾਤ ਜਲਾਹਾ ਕਿਆ ਕਰੇ ਹਿਰਦੇ ਵਸੇ ਗੋਪਾਲ ਕਬੀਰ ਰਮਈਆ ਕੰਟ ਮੇਲਾ ਚੁੱਕੇ ਸਰਬ ਜੰਜਾਲ ਕਬੀਰ ਐਸਾ ਕੋ

ਰੇਤਾ ਰਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤਾ ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਓ ਹੋਨ ਹਾਰ ਸੋ ਹੋਏ ਹੈ ਸਾਖਤ ਸੰਗ ਨ ਜਾਓ ਕਬੀਰ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤਾ ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤਾ ਕਬੀਰ ਮਨ ਮੁੰਡਿਆ ਨਹੀਂ ਕਿਸ ਮੁੰਡਾਏ ਕਾਏ ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਜਾਏ ਕਬੀਰ ਰਾਮ ਨਾ ਛੋਡੀਏ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਬੇਦਿਆ ਰਾਮੇ ਨਾਮ ਸਮਾਓ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੇ ਬਜੇ ਬਜਾਵ ਚਲੇ ਬਜਾਵਨ ਹਾਰ ਕਬੀਰ ਮਾਈ ਮੁੰਡੋ ਤੈ ਗੁਰੂ ਕੀ ਜਾਂਤੇ ਭਰਮ ਨਾ ਜਾਏ ਆਪ ਡੁਬੇ ਸਵਾ ਚੌ ਬੇਦ ਮੈਂ ਚੇਲੇ ਦੀਏ ਬਾਏ ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦਰਾਏ ਪ੍ਰਗਟ ਪਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੰਬ ਧੰਦਾ ਕਰਤਾ ਰਹਿ ਗਿਆ ਭਾਈ

ਕਬੀਰ ਹਰ ਕਾ ਸਿਮਰਨ ਛਾੜ ਕੈ ਅਹੋਈ ਰਾਖੇ ਨਾਰਾ ਗਦ ਹੀ ਹੋਇ ਕੇ ਔਤਰੇ ਪਾਰ ਸਹੇ ਮਨ ਚਾਰ ਕਬੀਰ ਚਤੁਰਾਈ ਅਤ ਕਣੀ ਹਰ ਜਪ ਹਿਰਦੇ ਮਾਹੇ ਸੂਰੀ ਉਪਰ ਖੇਲਣਾ ਗਿਰੇ ਤਠਾ ਹਰ ਨਾਹੇ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਏ ਰਾਮ ਦੇਹੀ ਕਿਸਕੀ ਵਾਪਰੇ ਪਵਿੱਤਰ ਹੋਏ ਗੋਗ੍ਰਾਮ ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ ਜੇ ਕੁਲ ਦਾਸ ਨਾ ਉਪਜੇ ਸੋ ਕਲ ਢਾਕ ਪਲਾਸ ਕਬੀਰ ਹੈ ਗਏ ਬਹਨ ਸਗਨ ਕਹਨ ਲਾਖ ਤਜਾ ਫਹਿਰਾਏ ਇਹਾ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਏ ਕਬੀਰ ਸਭ ਜਗ ਫਿਰਿਓ ਮਾਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਤਾ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਲੰਘੇ ਜਾਏ ਬੁੱਢਾ ਬੰਸ ਕਬੀਰ ਕਾ ਉਪਜਿਓ ਭੂਤ ਕਮਾਲ ਹਰ ਕਾ ਸਿਮਰਨ ਛੱਡ ਕੇ

ਹੋਏ ਕਬੀਰ ਜਗ ਬਧਿਓ ਜੇ ਜੇਵਰੀ ਤੈ ਮਤ ਬਧੋ ਕਬੀਰਾ ਜਹਿ ਆਟਾ ਲੋਨ ਜਿਉਂ ਸੋਨਮ ਸਮਾਨ ਸਰੀਰਾ ਕਬੀਰ ਹੰਸ ਉੱਡਿਆ ਤਨ ਗਾਢਿਓ ਸਜਾਈ ਸਹਿਨਾ ਅਜੋ ਜਿਉ ਨਾ ਛੋਡੇ ਰਹਿ ਕਾਈ ਰਹਿ ਨੈਨਾ ਕਬੀਰ ਨੈਨ ਨਿਆਰੋ ਤੁਝ ਕੋ ਸਰਵਣ ਸੁਣੋ ਤੋ ਨਾਉ ਬੈਦ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਦ ਠਾਉ ਕਬੀਰ ਸੁਰਗ ਨਰਕ ਤੇ ਮੈ ਰਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅੰਤ ਹਰਿਆਦ ਕਬੀਰ ਚਰਨ ਕਮਲ ਕੀ ਮੌਜ

ਕਬੀਰ ਖੇ ਹੋਈ ਤੋ ਕਿਆ ਪਿਆ ਜੋੜ ਲਾਗੇ ਅੰਗਾ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ।

ਕਬੀਰ ਹੈਗੇ ਬਹਨ ਸਗਨ ਕਹਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੂਜੈ ਹਰ ਜਨ ਕੀ ਪਨਿਆਰ।

ਪਰਿਆ ਦਿਸਾ ਗਈ ਸਭ ਭੂਲਾ ਉਰਾ ਘਰ ਪਾਨੀ ਪਿਆ ਜਾਏ ਮਿਲਿਓ ਟਹਲ ਸਕੂਲਾ ਕਬੀਰਾ ਤੂਰ ਸਕੇਲ ਕੈ ਪੂਰੀਆ ਕਬੀਰਾ ਤੂਰ ਸਕੇਲ ਕੈ ਪੂਰੀਆ ਬਾਧੀ ਦੇ ਚਾ ਦਿਵਸ ਚਾਰ ਕੇ ਪੇਖਨਾ ਅੰਤ ਖੇ ਕੀ ਕੇ ਕਬੀਰ ਸੂਰਜ ਚਾਂਦ ਕੇ ਉਦੇ ਪਈ ਸਭ ਦੇ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਕੇ ਜੈ ਵੈਨ ਪੋ ਤੈ ਪੈ ਨਹੀਂ ਜੈ ਪੋ ਤੈ ਹਰ ਨਾਹੇ ਕਿਹੋ ਕਬੀਰ ਵਿਚਾਰ ਕੈ ਸੰਤ ਸੁਣੋ ਮਨ ਮਾਹੇ ਕਬੀਰ ਜਿਨਹੂੰ ਕਿਛੋ ਨ ਜਾਣਿਓ ਨਹੀਂ ਤਿੰਨ ਸੁਖ ਨੀਂਦ ਬਿਆਏ ਹਮ ਹੂੰ ਜੋ ਬੂਜਾ ਬੂਜਨਾ ਪੂਰੀ ਪਰੀ ਬਿਲਾਏ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ ਲਾਗੀ ਚੋਟ ਮਰਮ ਕੇ ਰਿਹੋ ਕਬੀਰਾ ਠੌਰ ਕਬੀਰ ਚੋਟ ਸਹੇਲੀ ਸਹਿਲ ਕੇ ਲਾਗਤ ਲਏ ਅਸਾਸ ਚੋਟ ਸਹਾਰੇ ਸ਼ਬਦ ਕੇ ਤਾਸ ਗੁਰੂ ਮੈਂ ਦਾਸ ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ ਸਾਈ ਨਾ ਬਹਰਾ ਹੋਏ ਜਾ ਕਾਰਨ ਤੂੰ ਬਾਗ ਦੇ ਦਿਲ ਹੀ ਪੀਤਰ ਜੋਏ ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾ।

ਨਾਨਕ ਸਿਆਣੇ ਪਚ ਗਏ ਨਾਨਰਬਾਰੀ ਜਾਈ ਕਬੀਰ ਹਜ ਕਾਬੇ ਹੋ ਜਾਈ ਥਾ ਆਗੇ ਮਿਲਿਆ ਖੁਦਾਈ ਸਾਈ ਮੁਝ ਸਿਉ ਲਰ ਪਰਿਆ ਤੁਝੇ ਕਿਨ ਪਰਮਾਈ ਗਾਈ ਕਬੀਰ ਹਜ ਕਾਬੇ ਹੋਈ ਹੋਏ ਗਇਆ ਕੇਤੀ ਵਾਰ ਕਬੀਰ ਸਾਈ ਮੁਝੇ ਕਿਆ ਸਾਈ ਮੁਝ ਮੈਂ ਕਿਆ ਖਤਾ

ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪ ਆਪ

कूकर पौंकना करंग पिछय उठताई करमी सतगुर पाया।

ਤਸ ਕਰ ਬੈਸੇ ਗਾਏ ਧਰਤੀ ਭਾਰ ਨ ਵਿਆਪੀ ਹੁਣ ਕੋ ਲਾਹੂ ਲਾਹੀ ਮਹੱਲਾ ਪੰਜਵਾ ਕਬੀਰ ਚਾਵਲ ਕਾਰ ਨੇ ਤੁਖ ਕੋ ਮੁਹਲੀ ਲਾਏ ਸੰਗ ਕ ਸੰਗੀ ਬੈਸਤੇ ਤਬ ਪੂਛੈ ਧਰਮ ਰਾਏ

हम किसू के नाहीं, जन ए रचन रचाया।

ਚਿੰਤਾ ਪੇ ਆਪ ਕਰਾਈ ਸੀ, ਅਚਿੰਤ ਪੇ ਆਪੇ ਦੇ ਨਾਨਕ ਸੋ

ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂ

ਕੇਰੇ ਮਾਟ ਕੇ ਪਲ ਪਲ ਗਈ ਬਿਹਾਈ ਮਨ ਜੰਜਾਲ ਨਾ ਛੋੜੀ।

ਭਾਂਗ ਮਾਸ਼ਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ।

ਭਗਤਨ ਕਾ ਗੁਰ ਨਾਹੀ ਹਰਜ ਉਰਜ ਕੈ ਪਚਮੂਆ।

ਕਹੈ ਕਬੀਰ ਗੁਰ ਭਈ ਭਲੀ ਬੁਝਾਈ, ਕੀਤੀ ਹੋਏ ਕਹਿ ਖਾਈ। ਕਬੀਰ ਜੋ ਤੋਹੇ ਪ੍ਰੇ ਸਾਧ ਪਰਮ ਕੀ,

ਕਾਚੀ ਸਰਸੋਂ ਪੀਲ ਕੈ ਨਾ ਖਾਲ

ਤਾਂ ਕੋ ਵੱਡੂ ਅਭਾਗ ਸਲੋਕ ਸੇਖ ਫਰੀਦ ਕੇ

ਜੋ ਤੈ ਮਾਰਨ ਮੁਕੀਆਂ ਤਿਨ੍ਹਾਂ ਨ ਮਾਰੇ ਘੁੰਮ।

ਮੋਇਆ ਉੱਪਰ ਹੋਏ ਰੀਦਾ ਜਾਂ ਲੱਭ ਤਾਂ ਨਿਹੂ ਕਿਆ।

ਵਾਰਿਆ ਮਿਤਾਂ ਆੜਿਆ ਹੀੜਾ ਜਲੇ ਮਜੀਠ ਜਿਉਂ ਉਪਰ ਅੰਗਾਰਾ ਰੀਦਾ ਲੋੜੇ ਦਾਖ ਬਜੌਰੀਆ ਕਿੱਕਰ ਬੀਜੇ ਜੱਟ ਹੰਡੇ ਉਨ ਕੁਤਾਏ ਦਾ

ਅਜਨ ਸੁਤੀ ਕੰਥ ਸਿਉ ਅੰਗ ਮੁੜੇ ਮੁੜ ਜਾਏ।

ਤਨ ਸੁਹਾਗਣ ਨਾਉ ਸੋਹਰੇ ਪਈਏ ਕੰਤ ਕੀ ਕੰਤ ਅਗਮ ਥਾਹੋ ਨਾਨਕ ਸੋ ਸੁਹਾਗਣੀ

ਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ ਜੋਬਨ ਜਾਂਦੇ ਨਾ ਡਰਾਂ।

ਰੀਦਾ ਚਿੰਤ ਖਟੂਲਾ ਮਾਣ ਦੁੱਖ ਬਿਰਹਿ ਬਿਸ਼ਾਮਣ ਲੀਫ ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖਿਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹ ਨ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਵਾੜ ਇੱਕ ਰਹਾਂਦੇ ਰਹਿ ਗਏ

ਘੜਿਆਲ ਜਿਉਂ ਦੁੱਖੇ ਰਹਿਣ ਵਿਆਏ। ਮੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹੇ। ਜੇ ਸੋ ਵਰਿਆ ਜੀਵਣਾ ਪੀਤਨ ਹੋ ਸਿੱਖੇ। ਫਰੀਦਾ ਬਾਰ ਪੁਰਾਇਆ ਵੈਸਣਾ ਸਾਈ ਮੁਝੇ ਨਾ ਦੇਹੇ। ਜੇ ਤੂੰ ਇਹ ਵੈ ਰੱਖ ਸੀ ਜਿਹੋ ਸਰੀਰ ਹੋ ਲਿਹੇ। ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੁਹਾਰ।

ਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ ਅੱਗੇ ਗੈ ਸਿਆਪਸਨ ਝੂਟਾਂ ਖਾਸੀ ਕੌਣ ਆਸ ਦਵਾ।

ਮਲਕ ਬੈਠਾ ਆਈ ਗੜ ਲੀਤਾ ਘੱਟ ਲੁੱਟਿਆ ਦੀਵੜੀ ਗਿਆ ਬੁਝਾਈ ਪੀਦਾ ਵੇਖ ਕਪਾਹੇ ਜੇਥੀਆ ਜੇ ਸਰ ਥੀਆ ਤਿਲਾਹਾ ਕਮਾਦੇ ਅਰ ਕਾਗਦ ਉਨੇ ਕੋਈ ਲਿਆ ਮੰਦੇ ਅਮਲ ਕਰੇਂਦਿਆਂ ਇਹ ਸਜਾਇਤ ਨਾ ਕੰਨ ਮਸਾਲਾ ਸੂਫ ਗਲ਼

ਸੇਵਾ ਸਰਵਰ ਢੂੰਡ ਲਹੁ ਜਿੱਥੋਂ ਲੱਭੀ ਵਥ ਛਾਪੜ ਢੂੰਡੇ ਕਿਆ ਹੋਵੇ।

ਰੀਦਾ ਸਰ ਪਲਿਆ ਦਾੜੀ ਪਲੀ ਮੁਛੀਆਂ ਮੁੱਛਾਂ ਪੀ ਪਲੀਆਂ ਰੇ ਮਨ ਗਹਿਲੇ ਬਾਬਲੇ ਮਾਣੇ ਕਿਆ ਰਲੀਆਂ।

ਜਿਨੇ ਕਮੀ ਨਾਹੇ ਗੁਣ ਤੇ ਕਮੜੇ ਬਸਾਰ ਮਤ ਸ਼ਰਮਿੰਦਾ ਥੀਵੀ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੀ ਪਰਾਂਦ ਦਰਵੇਸਾਂ ਨੂੰ ਲੋੜੀਐ

ਕੇਰੀ ਛਪੜੀ ਆਏ ਹਲੱਥੇ ਹੰਜ ਇੰਜ ਬੁੜ ਨਾ ਪੀਵੈ ਉੱਡਣ ਸੰਧੀ ਡੰਜ ਹੰਸ ਉੱਡਰ ਕੋਧਰੇ ਪਿਆ ਲੋਕ ਵਡਾਰਨ ਜਾਏ ਗਹਿਲਾ ਲੋਕ ਨ ਜਾਣਦਾ ਹੰਸ ਨ ਕੋਧਰਾ ਖਾਏ ਚਲ ਚਲ ਗਈਆਂ ਪੰਖੀਆਂ ਜਿਨ੍ਹਾਂ ਵਸਾਏ ਤਲ ਰੀਦਾ ਸਰ ਪਇਆ ਪੀ ਚੱਲ ਸੀ।

ਰੇਤਾ ਭੰਨੀ ਕੜੀ ਸਭਨ ਵੀ ਟੁੱਟੀ ਨਾਗਰ ਲੱਜ ਅਜਰਾਇਲ ਫਰੇਸ਼ਤਾ ਕਹਿ ਘਰ ਨਾਠੀ ਅੱਜ ਰੇਤਾ ਭੰਨੀ ਕੜੀ ਸਭਨ ਵੀ ਟੁੱਟੀ ਨਾਗਰ ਲੱਜ ਜੋ ਸੱਜਣ

ਦੂਜੂ ਸਾਜ ਸੁਭ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਫ ਉਤਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੇ ਕਾਏ ਕੁੰਨੇ ਹੇਠ ਜੜਾਈਏ

ਮਹਲਾ ਪੰਜਵਾਂ ਪ੍ਰੀਤਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ ਪ੍ਰੀਤਾ ਜੇ ਦਹਿ ਨਾਲ ਕੱਪਿਆ ਜੇ

ਚਾਬਲ ਚੰਨ ਤਨ ਸੇ ਸੁਣੀਅਰ ਬਹਿ ਗਏ ਹੇੜੇ ਮੋਤੀ ਧਾਸ ਹੇੜੇ ਮੋਤੀ ਧਾਸ ਜਾਨੀ ਚੱਲ ਗਏ ਪੇਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾ ਲੱਗੀ ਪੱਲੇ ਸਭ ਕਿਛ ਪਾਏ ਪੇਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ ਨੌਬਤ ਬਜੀ ਸਵੇ ਸਿਉਂ ਚੱਲਣ ਕਾ ਕਰ ਸਾਜ਼।

ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਵਾਏ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ

ਜਿੱਧਰ ਰੱਬ ਰਜਾਈ ਵਹਿਣ ਤਦਾਉਂ ਗਉ ਕਰੇ, ਰੀਦਾ ਦੁੱਖਾਂ ਸੇਤੀ ਦਹਿ ਗਿਆ।

ਪ੍ਰਭਾਤ ਲੰਮੀ ਲੰਮੀ ਨਦੀ ਵਹਿ ਕੰਦੀ ਕੇ ਰਹੇਤ ਵੇੜੇ ਨੂੰ ਕਪੜ ਕਿਆ ਕਰੇ ਜੇ ਪਾਤਣ ਰਹੇ ਸੁਚੇਤ ਪ੍ਰੀਤਾ ਗੱਲੀ ਸੋ ਸੱਜਣ ਵਿਹੀ ਇੱਕ ਢੇਂਦੀ ਨਾਲ ਹਾਂ ਤੁਖਾਂ ਜੋ ਮਲ ਹੀ ਕਾਰਨ ਤਿਨਾ ਮਾਂ ਪਿਰੇ ਪ੍ਰੀਤਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ ਕੰਨੀ ਬੁੱਝੇ ਦੇ ਰਹਾਂ ਕੀਤੀ ਵਗੈ ਪੌਣ ਪ੍ਰੀਤਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਬਹਾਨਾ ਜੋ ਜੋ ਵੰਜੈ ਡਿਹੜਾ ਸੋਮਰਾਤ ਪਵਨ ਪ੍ਰੀਤਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜੈ ਸੋ ਰੱਬ ਨ ਬਹੜਿਓ ਦੇਖ ਬੰਦੇ ਕੇ ਭਾਗ ਕਾਗਾਂ ਕਰੰਗ ਢਡੋਲਿਆ ਸਗਲਾ ਖਾਇਆ ਮਾਸ ਇਹ ਦੇ ਇਹ ਦੋਏ ਨੈ ਨ ਮਤ ਛੂਹੋ ਪਰ ਦੇਖਣ ਕੀ ਆਸ ਕਾਗਾਂ ਚੂੰਡ ਨ ਪਿੰਜਰਾ ਕਾਗਾਂ ਚੂੰਡ ਨ ਪਿੰਜਰਾ ਵਸੇ ਤਾਂ ਉੱਡ ਜਾਹੇ ਜਿੱਤ ਪਿੰਜਰੇ ਮੇਰਾ ਸ਼ੋ ਵਸੈ ਮਾਸ ਨ ਤਿਦੂ ਖਾਹੇ ਫੇਰੀ ਦਾ ਗੋਰ ਨਮਾਣੀ ਸੱਡ ਕਰੇ ਨਿਘਰਿਆ ਘਰ ਆਓ।

ਉੱਤੇ ਰੁਖੜਾ ਕਿਚਰਕ ਬੰਨੈ ਧੀਰ ਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਂ ਹੀ ਨੀਰ ਰੀਦਾ ਮਹਿਲ ਸਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ ਵੈਸਨ ਰੂਹਾਂ ਮਲ ਆਖੀ ਸੇਖਾ ਬੰਦਗੀ ਚਲਣ ਅੱਜ ਕੇ ਕੱਲ ਰੀਦਾ ਮੌਤੇ ਦਾ ਬੰਨਾ ਏਵੈ ਦਿਸੈ ਜੋ ਦਰਿਆ ਵੇ ਢਾਹਾ ਅੱਗੇ ਦੋਜਗ ਤਪਿਆ ਸੁਣੀਐ ਫੂਲ ਪਵੇ ਕਾ ਹਾਹਾ ਇੱਕ ਨਾਂ ਨੂੰ ਸਭ ਸੋਜੀ ਆਈ ਇੱਕ ਫਿਰਦੇ ਵੀ ਪਰਵਾਹ ਅਮਰ ਜ ਕੀਤਿਆ ਦੁਨੀ ਵਿੱਚ ਸੇ ਦਰ ਗਏ ਔਗਾਹ ਰੀਦਾ ਦਰਿਆ ਵੇ ਕੰਨੇ ਬਗਲਾ ਬੈਠਾ ਕੀਲ ਕਰੇ ਕੀਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ।

ਰੱਬ ਕੀਆ ਸਾਡੇ ਤ੍ਰੈ ਮਨ ਦੇਹਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਸੋਹਣੀ ਬੰਨ ਮਲਕਲ ਮੌਤ ਜਾਪ ਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚਹੁ ਜਾਣਿਆ ਦੇ ਕੰਨ

ਵਿੱਚ ਦਰਗਹੇ ਆਏ ਕੰਮ ਵੇਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨ ਛੋਡਨ ਪਾਸ।

ਆਏ ਪਟੋਲਾ ਪਾੜਤੀ ਕੰਬਲੀ ਪਹਿਰੇ ਨਾਨਕ ਘਰ ਹੀ ਬੈਠਿਆਂ ਸੋ ਮਿਲੈ ਜੇ ਨੀਅਤ ਰਾਸ ਕਰੇ ਮਹਲਾ ਪੰਜਵਾਂ ਰੀਦਾ ਗਰਬ ਜਨਾ ਵਡਿਆਈਆਂ ਧਨ ਜੋਬਣ ਆਗਾਹ ਖਾਲੀ ਚੱਲੇ ਧਣੀ ਸਿਉਂ ਟਿੱਬੇ ਜੋ ਮੀਵਾਹ ਰੀਦਾ ਤਿਨਾ ਮੁੱਖ ਡਰਾਵਣੇ ਜਿਨ੍ਹਾਂ ਵਸਾਰਿਓਂ ਨਾਓ ਐਥੇ ਦੁੱਖ ਕਨੇਰਿਆ ਅੱਗੇ ਠੋਰਨ ਠਾਓ ਰੀਦਾ ਪਿਛਲ ਰਾਤ ਨ ਜਾਗਿਓ ਇਹ ਜੀਵ ਅੰਦਰੋਂ ਮੋਇਓ ਹੇ ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੇ ਅਲਾ ਪੰਜਵਾਂ ਰੀਦਾ ਕੰਤ ਰੰਗਾਵਲਾ ਵੱਡਾ ਬਿਹਮੋਤਾਜ ਅਲੈ ਸੇ ਤੀਰਤ ਆਯੂ ਸੰਚਾਵਾ ਸਾਜ ਅਲਾ ਪੰਜਵਾਂ ਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੀ ਵਕਾਰ ਅਲੈ ਭਾਵ ਸੋ ਭਲਾ ਤਾਂ ਲੱਭੀ ਦਰਬਾਰ ਅਲਾ ਪੰਜਵਾਂ ਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੇ ਨਾਲ ਸੋਈ ਜਿਉ ਨਾ ਵੱਜਦਾ ਜਿਸ ਅਲੋ ਕਰਦਾ ਸਾਰ ਮਹੱਲਾ ਪੰਜਵਾਂ ਰੀਦਾ ਦਿਲ ਰੱਤਾ ਸੀ ਦੁਨੀ ਸਿਉਂ ਦੁਨੀ ਨ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਫਲਪੀ ਪਿੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੂ ਦਾਤ ਦਾਤੀ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ ਇੱਕ ਜਗਾਂ ਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਟੁੜੇਂਦੀਏ ਸੁਹਾਗ ਕੂ ਤੋ ਤਨਕਾਈ ਕੋਰ ਜਿਨ੍ਹਾਂ ਨਾ ਸੁਹਾਗਣੀ ਤਿਨਾ ਝਾਕ ਨਾ ਹੋਰ ਸਬਰ ਮੰਝ ਕਮਾਣੇ ਸਬਰ ਕਾ ਨਿਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੇ ਸਬਰ ਅੰਦਰ ਸਾਬਰੀ ਤਨੇ ਵੇ ਜਾਲੇ ਨਾ ਹੁਣ ਨਜੀਕ ਖੁਦਾਈ ਦੈ ਭੇਤ ਨ ਕਿਸੈ ਦੇਨ ਸਬਰੇ ਸੁਆਓ ਜੇ ਤੂੰ ਬੰਦਾ ਦਿੜਕ ਰਹੇ

ਇਕਨ ਕਿਨੇ ਚਾਲੀਏ ਦਰਵੇ ਸਾ ਵੀਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਾਨਾ ਪੈਰੀ ਥਕਾਂ ਸਿਰ ਜੁਲਾ ਜੇ ਮੋ ਪਿਰੀ ਮਲਾਨ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡਣ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹੋ ਢਡੇ ਦੀ ਸੱਜਣਾ ਸੱਜਣ ਮੈਡੇ ਨਾਲ ਨਾਨਕ ਅਲਖ ਨ ਲਖੀਐ ਗੁਰਮੁਖ ਦੇ ਦਿਖਾਲ ਆਸਾਂ ਦੇਖ ਤਰੰਦਿਆਂ ਬਗਾਇਆ ਚਾਉ ਮੂਏ ਬਗ ਬਪੜੇ ਸਿਰ ਤਲ ਉਪਰ ਪਾਓ।

ਹੈ ਨਾਨਕਾ ਕਾਗੋ ਹੰਸ ਕਰੇ। ਸਰਵਰ ਪੰਖੀ ਹੇ ਖੜੋ ਫਾਹੀ ਵਾਲ ਪਚਾਸ, ਇਤਨ ਲਹਿਰੀ ਗੜ ਥਿਆ ਸੱਚੇ ਤੇਰੀ ਆਸ। ਕਵਣ ਸੋ ਆਖਰ ਕਵਣ ਗਣ, ਕਵਣ ਸੁਮਣੀਆ ਮੰਤ, ਕਵਣ ਸਭੇ ਸੋ ਹੋ ਕਰੀ ਜਿਤ ਵਸ ਆਵੈ ਕੰਤ। ਨਿਬੜ ਸੋ ਅੱਖਰ ਖਵਣ ਗੁਣ ਜਿਹਵਾ ਮਣੀਆ ਮੰਤ, ਏ ਤਰੈ ਭੈਣੀ ਵੇਸ ਕਰ ਤਾਂ ਵਸ ਆਵੀ ਕੰਤ। ਮਤ ਹੁੰਦੀ ਹੋਈ ਆਣਾ ਤਾਣ ਹੁੰਦੇ ਹੋਏ ਨਤਾਣਾ, ਅਣਹੁੰਦੇ ਆਪ ਮੰਡਾਈ ਕੋ ਐਸਾ ਭਗਤ ਸਦਾਈ। ਇੱਕ ਫਿੱਕਾ ਨਾ ਗਲਾਈ ਸਭ ਨਾ ਮੈਂ ਸੱਚਾ ਧਣੀ, ਆਓ ਨ ਕਹੀ ਠਾਹੇ ਮਾਣਕ ਸਭ ਅਮੋਲ ਵੇ। ਸਭ ਨਾ ਮਨ ਮਾਣਕ ਠਾਣ ਮੂਲ ਮਚਾਂਗਵਾ, ਜੇ ਤੋ ਪਿਰਿਆ ਦੀ ਸਕ ਆਓ ਨ ਠਾਹੇ ਕਹੀ ਦਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭੰਗੁਰ ਪ੍ਰਸਾਦ। ਸਵਈਏ ਸ੍ਰੀ ਮੁੱਖ ਵਾਕ ਮਹੱਲਾ ਪੰਜਵਾਂ। ਆਦਿ ਪੁਰਖ ਕਰਤਾਰ ਕਰਨ ਕਾਰਨ ਸਵਿਆਪੀ, ਸਰਵ ਰਿਹੋ ਭਰਪੂਰ ਸਗਲ ਕਟ ਰਿਹੋ ਵਿਆਪੀ, ਵਿਆਪਤ ਦੇਖੀਏ ਜਗਤ ਜਾਣੈ ਕੌਣ ਤੇਰੀ ਗਤ। ਸਰਵ ਕੀ ਰੱਖਿਆ ਕਰੈ ਆਪੇ ਅਰਪਤ, ਅਬਨਾਸੀ ਅਵਗਤ ਆਪੇ ਆਪੇ ਉਤਪਤ। ਏਕੈ ਤੂੰ ਹੀ ਏਕੇ ਅਨ ਨਾਹੀ ਤੁਮ ਪਤ, ਹਰਿਅੰਤ ਨਾਹੀ ਪਾਰਾ ਵਾਰ ਕੌਣ ਹੈ ਕਰੇ ਵਿਚਾਰ। ਜਗਤ ਪਿਤਾ ਹੈ ਸਰਵ ਪ੍ਰਾਣ ਕੋ ਆਧਾਰ, ਜਨ ਨਾਨਕ ਭਗਤ ਦਰ ਤਲ ਬ੍ਰਹਮ ਸੰਸਰ ਏਕ ਜੀ ਕਿਆ ਵਖਾਨ। ਹਕ ਬਲ ਬਲ ਬਲ ਬਲ ਸਦ ਬਲਿਹਾਰ, ਅੰਮ੍ਰਿਤ ਪ੍ਰਵਾਹ ਸਰ ਤੁਲ ਭੰਡਾਰ, ਪਰ ਪਰੇ ਹੀ ਤੇ ਪਰੇ ਉੱਪਰ ਪਾਰ ਪਰ। ਆਪਨੋ ਭਾਵਨ ਕਰ ਮੰਤਰੋ ਨਾ ਦੂਸਰੋ ਤਰ, ਉਪਤ ਪਾਲੋ ਏਕ ਨਿਮਕ ਤੋ ਕਰ। ਆਨ ਨਾਹੀ ਸੰਸਰ ਜਿਆਰੋ ਨਿਰਮਤ ਕੋਟ ਪ੍ਰਾਸ ਜਾਹੇ ਨਾਮ ਲੀਏ ਹਰ ਹਰ। ਜਨ ਨਾਨਕ ਭਗਤ ਦਰ ਤਲ ਬ੍ਰਹਮ ਸੰਸਰ ਏਕ ਜੀ ਕਿਆ ਵਖਾਨ। ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰ, ਸਗਲ ਪਵਨ ਤਾਰੇ ਇਕ ਥੇ ਕੀਏ ਵਸਥਾਰੇ, ਪੂਰ ਰਹੋ ਸਰਬ ਮੈਂ ਆਪ ਹੈ ਨਰਾਰੇ। ਹਰ ਗੁਣ ਨਾਹੀ ਅੰਤ ਪਾਰੇ ਜੇ ਜੰਤ ਸਭ ਥਾਰੇ, ਸਗਲ ਕੋ ਦਾਤਾ ਏਕ ਲਖ ਮੁਰਾਰੇ। ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ, ਵਰਨ ਚਿਰ ਨਾਹੀ ਮੁਖ ਨਾਮ ਸਾਰੇ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਵਖਾਨੈ। ਆਂਕ ਬਲ ਬਲ ਬਲ ਬਲ ਸਦ ਬਲਿਹਾਰ, ਸਰਬ ਗੁਣ ਨਿਧਾਨ ਕੀਮਤ ਨਾ ਗਿਆਨ, ਧਿਆਨ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇਰੋ ਥਾਨ। ਮਨ ਤਨ ਤੇਰੋ ਪ੍ਰਾਨ ਏਕੈ ਸੂਤ ਹੈ ਜਹਾਨ, ਕਵਨ ਉਪਮਾ ਦਿਓ ਵੱਡੇ ਤੇ ਵਡਾਨ। ਜਾਣੇ ਕੌਣ ਤੇਰੋ ਪਿਓ ਅਲਖੋ ਪਾਰ ਦਿਓ, ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨ। ਜਨ ਨਾਨਕ ਭਗਤ ਦਰ ਤਲ ਬ੍ਰਹਮ ਸੰਸਰ ਏਕ ਜਿਹੀ ਕਿਆ ਬਖਾਨੈ। ਆਕੇ ਬਲ ਬਲ ਬਲ ਬਲ ਸਦ ਬਲਿਆਰ, ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸੀ, ਹਰਖਵੰਤ ਅਨੰਤ ਰੂਪ ਨਿਰਮਲ ਵਿਗਾਸੀ। ਗੁਣ ਗਾਵੈ ਬੇਅੰਤ ਅੰਤਿਕ ਤਿਲ ਨਹੀਂ ਪਾਸੀ, ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮ ਹੈ ਮਲਾਸੀ। ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ,
ਹਰ ਗੁਰ ਨਾਨਕ ਜਨ ਪਰਸਿਓ ਸਹਿ ਜਨਮ ਮਨ ਦੋ ਥੀ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਬਣੀਐ ਦੂਸਰਿਆਂ ਨਾਵਰ ਪਰਖ ਪੁਰਾਤਨ ਸੁਣੀਐ ਅੰਮ੍ਰਿਤ ਹਰਿ ਕੋ ਨਾਮ ਲੈਤ ਮਨ ਸਭ ਸੁਖ ਪਾਈ ਜੇ ਰਸਨ ਚਾਖਿਓ ਤੇ ਜਨ ਤ੍ਰਿਪਤ ਅਕਾਈ ਜੇ ਠਾਕਰ ਸੋ ਪ੍ਰਸੰਨ ਭਾਇਓ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਨ ਪਰਸਿਓ ਤਿਨ ਸਭ ਕੁਲ ਕੀਓ ਆਧਾਰ ਸੱਚ ਸਭਾ ਦੀਵਾਨ ਸੱਚ ਸੱਚੇ ਬਹਿ ਧਰਿਓ ਸੱਚੈ ਤਖਤ ਨਿਵਾਸ ਸੱਚ ਤਪਾ ਬਸ ਕਰਿਓ ਸੱਚ ਸਿਰ ਜਿਉ ਸੰਸਾਰ ਆਪ ਭੁੱਲ ਨ ਭੁੱਲੋ ਰਤਨ ਨਾਮ ਅਪਾਰ ਕੀਮ ਨਹਿ ਭਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਈ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨ ਆਈ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਵਿਦ ਉਸਤਤ ਕਰੀਐ ਸਿੱਧ ਸਾਧਕ ਤੇਤੀ ਸਕੋਰ ਤਰਕੀਮ ਨ ਭਰੀਐ ਬ੍ਰਹਿਮਾਦਿਕ ਸਨਕਾਦ ਸੇਖ ਗੁਣੰਤ ਨ ਪਾਈ ਅਗਹੋਂ ਗਹਿਓ ਨਹੀਂ ਜਾਈ ਪੂਰ ਸਰਵਰਿਹੋ ਸਮਾਈ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੀ ਭਗਤੇ ਹਰ ਗੁਰ ਨਾਨਕ ਜਨ ਪਰਸਿਓ ਤੇ ਉਤ ਸਦਾ ਮੁਕਤੇ ਪ੍ਰਭ ਦਾਤੋ ਦਾਤਾਰ ਪਰਿਓ ਜਾਚ ਕਿਕ ਸਰਨਾ ਮਿਲੇ ਦਾਨ ਸੰਤ ਰੇਨ ਜਿਹੇ ਲਗ ਪਉ ਜਲ ਤਰਨਾ ਬਿਰਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਓ ਭਗਤੇ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੇ ਇਕ ਨਾਮ ਧਰਮ

ਦੁਰਲੱਭ ਦੇ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਿਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਭੋਜਨ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਦਿਨ ਪ੍ਰਥ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣ ਦੀਨ ਰੇ ਗੁਣ ਹੀਨ ਦੀਨ ਮਾਇਆ ਕ੍ਰਮ ਸਿਮਰ ਸਵਾਮੀ ਏਕ ਕਰੀ ਕਰ ਗਿਆ ਲਿਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭਰਮ ਭਰੀ ਰੇ ਮਨ ਮੂਸੇ ਬਿਲਹਮ ਗਰਬਤ ਕਰਤਬ ਕਰਤ ਮਾਮ ਗੁਨਾ ਸਾਂਪਤ ਦੋਲ ਚੋਲ ਸੰਗ ਝੂਲਤ ਮਾਇਆ ਮਗਨ ਭਰਮਤ ਕੁਗਨਾ ਸੁਤ ਬਨਤਾ ਸਾਜਨ ਸੁਖ ਬੰਧਪ ਤਾਂ ਸਿਉ ਮੋਹ ਵੱਡਿਓ ਸੁਕਨਾ ਬੋਇਓ ਬੀਜ ਅੰਗ ਮਮ ਅੰਕਰ ਬੀਤ ਤਿਉਧ ਕਰ ਤੇ ਅਗਨਾ ਮਿਰਤ ਮਜਾਰ ਪਸਾਰ ਮੁਖ ਨਿਰਕਤ ਪੁੰਚਿਤ ਭੁਗਤ ਭੁਕ ਭੁਕਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਹਨ ਗਹਿਨ ਨਿਹਨ ਨੀਤਾ ਮਾਇਆ ਮਤ ਕਹਾਂ ਲਾਗਾਰ ਹੋ ਸ਼ਤਰਨ ਪਤਰਨ ਉਚੌਰ ਨਚਾਵਤ ਬਹੁਤੀ ਜਾਤ ਰਿਦੇ ਨਾ ਵਿਚਾਰ ਹੋ ਰਥ ਨ ਆਸਨ ਗਜ ਸਿੰਘਾਸ਼ਨ ਛਿਨ ਮੈਂ ਤਿਆਗ ਤ ਨਾਗ ਸਿਧਾਰੋ ਸੂਰਨ ਬੀਰਨ ਮੀਰਨ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰੋ ਕੋਟ ਨ ਓਟ ਨ ਕੋਚ ਨ ਛੋਟਾ ਕਰਤ ਵਿਕਾਰ ਦੂ ਕਰ ਝਾਰੋ ਮਿੱਤਰ ਨ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਵਿੱਚ ਕੀ ਸ਼ਾਰੋ ਦੀਨ ਦਿਆਲ ਪੁਰਖ ਪ੍ਰਭੂਰਨ ਛਿਨ ਛਿਨ ਸਿਮਰੋ ਅਗੰਮ ਅਪਾਰ ਹੋ ਸ੍ਰੀ ਪਤ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾਰ ਹੋ ਪ੍ਰਾਣ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇਲੇ ਪਾਰੀ ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇਲੇ ਰੱਖੀ ਨਰਾਰੀ ਧਾਵਨ ਪਾਵਨ ਕੂਰ ਕਮਾਵਨ ਏ ਵਿਦ ਕਰਤ ਔਦ ਤਨਜਾਰੀ ਜੋਨ ਪ੍ਰਮਿਓ ਅਤ ਕਰਮ ਧਰਮ ਸੰਜਮ ਸੁਚ ਨੇਮਾ ਚਾਂਚਲ ਸੰਗ ਸਗਲ ਵਿਦਹਾਰੀ ਪਸ ਪਾਂਕੇ ਬੇ ਬਿਰਖ ਅਸਥਾਵਰ ਬਹੁ ਵਿਦ ਜੋਨ ਪ੍ਰਮਿਓ ਅਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਥ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਵਾਰ ਹੋਤ ਕਥਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਿਮਾਦਕ ਸ਼ਿਵ ਛੰਦ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਗੋ ਖੋਜ ਤੇ ਗੋਰਖ ਧਰਨ ਗਗਨ ਆਪਤ ਪੁਨ ਤਾਵਤ ਸਹਿਦ ਮਨੁੱਖ ਦੇਰ ਅਰਦਾਨਵ ਸਹਿਦ ਮਨੁੱਖ ਦੇਵ ਅਰਦਾਨਵ ਇਕ ਤਿਲ ਤਾਂ ਕੋ ਮਰਮ ਨ ਪਾਵਤ ਪ੍ਰੈ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੇ ਦਰ ਸਮਾਪਤ ਤਿਸੇ ਧਿਆ ਗਿਆਨ ਕੋ ਜਾਚ ਹੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮੂਰ ਸੁਖਦਾਤਾ ਨਾਨਕ ਦਾਸ ਤੁਜੇ ਸਮਝਾਵਤ ਮਾਇਆ ਰੰਗ ਬਰੰਗ ਕਰਤ ਬ੍ਰਹਮ ਮੋਕੈ ਕੂਪ ਗੁਵਾਰ ਪਰਿਓ ਹੈ ਏ ਤਾ ਗਭ ਆਕਾਸ ਨ ਮਾਵਤ ਵਿਸ਼ਟਾਸਤ ਕ੍ਰਿਮ ਉਦਰ ਪਰਿਓ ਹੈ ਦੈ ਦਿਸ ਧਾਈ ਮਹਾ ਵਿਖਿਆ ਕੋ ਪਰ ਤਨ ਛੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮ ਦੋ ਤਿੰਨ ਡਨ ਮ੍ਰਿਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਿਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਓ ਕਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤ ਸਿਰ ਤਿਸਨਾ ਬਿਨਸ ਜਾਹੇ ਹਰ ਨਾਮ ਉਚਾਰੀ ਇਸਨਾਨ ਦਾਨ ਤਾਪਨ ਸੁਚ ਕਿਰਿਆ ਚੰਨ ਕਮ ਹਿਰਦੇ ਪ੍ਰਵਤਾਰੀ ਸਾਜਨ ਮੀਤ ਸਕਾਰ ਬੰਧਪ ਜੀ ਤਾਨ ਪ੍ਰਭ ਪ੍ਰਾਨ ਆਧਾਰੀ
ਓਟ ਗਹੀ ਸਵਾਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ। ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਦਿਓ ਨਾ ਜਾਤ ਵਿਦੇ ਮਨ ਦਰਸ ਮਗ ਪਾਪ ਜਰਿਓ ਨਾ ਜਾਤ ਰਿਓ ਜਨ ਤੂਰ ਲਗ ਨੀਰਨ ਸਾਖਸ ਬੋਰ ਚੱਲੇ ਹਰ ਪੰਥ ਪਗ ਨਾਨਕ ਰੋਗ ਦੁਖ ਅਗ ਮੋਹ ਛਿਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ ਭਾਤੀ ਵਿਚਰੈ ਅਨਕ ਸਾਸਤਰ ਬਹੁ ਖਟੁਆ ਪਸ ਮੁਲ ਗਾਏ ਤੀਤ ਬਹੁ ਭ੍ਰਮਤੇ ਸੋਖਮ ਦੇਹੇ ਬੰਧੇ ਬਹੁ ਜਟੁਆ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਵਡਾਈ ਸੂਤ ਕੇ ਹਟੁਆ ਪੂਜਾ ਚਕਰ ਕਰਤ ਸੋਮ ਪਾਕਾ ਅਨਕ ਪਾਤ ਥਟਹਿ ਕਰ ਥਟੁਆ ਸਵਈਏ ਮਾਲੇ ਪਹਿਲੇ ਕੇ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇਰ ਦੇ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵਹ ਗੰਭੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵਹ ਅੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਾਸ ਜਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਗਾਵੈ ਸਨ ਕਾਦ ਗਾਵੈ ਜਨ ਕਾਦ ਜੁਗੇਸਰ ਗਾਵੈ ਜਨ ਕਾਦ ਜੁਗ ਜੁਗੇਸਰ ਹਰ ਰਸ ਪੂਰਨ ਸਰਬ ਕਲਾ ਗਾਵੈ ਸਨ ਕਾਦ ਸਾਧ ਸਿਧਾਧਿਕ ਮੁਨ ਜਨ ਗਾਵੈ ਅਛਲ ਛਲਾ ਗਾਵੈ ਗੁਣ ਤੋਮ ਅਟਲ ਮੰਡਲ ਵੈ ਭਗਤ ਭਾਈ ਰਸ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਗਾਵੈ ਕਪਲਾਦ ਆ ਜੁਗੇਸਰ ਪਰੰਪਰ ਅਵਤਾਰ ਵਰੋ ਗਾਵੈ ਜਮ ਦਗਨ ਪਰਮੇਸ਼ਰ ਗਾਵੈ ਜਮ ਦਗਨ ਪਰਸਰਾਮੇਸ਼ਰ ਕਰ ਕੋਠਾਰ ਰਖ ਤੇਜ ਹਰਿਓ ਹੁੰਦ ਕਰੂਰ ਬਿਦਰ ਗੁਣ ਗਾਵੈ ਸਰਵਾਤਮ ਜਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਗਾਵੈ ਗੁਣ ਵਰ ਚਾਰ ਖਟ ਦਰਸਨ ਬ੍ਰਹਮਾਦਿਕ ਸਮਰੰਤ ਗੁਣਾ ਗਾਵੈ ਗੁਣ ਸੇਸ ਸਹਿਸ ਜੇ ਬਾਰਸ ਆਦਿ ਅੰਤ ਲਿਵ ਲਾਗ ਤੁਨਾ ਗਾਵੈ ਗੁਣ ਮਹਾਦੇਵ ਬਿਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਰਾਜ ਜੋਗ ਮਾਣਿਓ ਵਸਿਓ ਨਰ ਵੈਰ ਹਿਰਦੰਤਰ ਸ੍ਰੇਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾਵੈ ਸਨ ਕਾਦ ਆਦ ਜਨ ਕਾਦ ਜੁਗ ਲਗ ਧਨ ਧਨ ਗੁਰ ਧਨ ਜਨਮ ਸਖਿਓ ਤੁ ਭਲੋ ਜਗ ਪਾਤਾਲਪੁਰੀ ਜੈ ਕਾਰ ਧੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਗ ਜੋ ਰਾਜ ਜੋਗ ਤੈ ਮਾਣਿਓ ਸਤ ਜੁਗ ਤੈ ਮਾਣਿਓ ਚਲਿਓ ਬਲ ਬਾਵਨ ਭਾਇਓ ਤ੍ਰੇਤੇ ਤੈ ਮਾਣਿਓ ਰਾਮ ਰਘਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕਾਂਸ਼ ਕਰਤਾਰਥ ਕੀਓ ਉਗਰ ਸਾਨ ਕੋ ਰਾਜ ਅਪੈ ਭਗਤਾਂ ਜਨ ਦਿਓ ਕਲ ਜੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲਨ ਅਟਲ ਆਦਿ ਪੁਰਖ ਫਰਮਾਇਓ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਵੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ
ਜੋਗ ਧਿਆਨ ਗੁਰ ਗਿਆਨ ਬਿਨਾ ਅਵਰ ਨ ਜਾਣ ਸੁਖ ਦਿਓ ਪ੍ਰੀਖਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਪ ਕਲ ਸੋ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵੈ ਪਿਆਲ ਭਗਤ ਨਾਗਾਦ ਪਿਅੰਗਮ ਮਹਾਦੇਵ ਗੁਣ ਗਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮਨ ਬਿਆਸ ਜਨ ਵੇਦ ਵਿਆਕਰਨ ਵਿਚਾਰ ਬ੍ਰਹਮਾ ਗੁਣ ਉਚਰੈ ਜਨ ਹਕਮ ਸਭ ਸ੍ਰਿਸ਼ਟ ਸਵਾਰੀ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣੀ ਜਪ ਕਲ ਸੋ ਜਸ ਨਾਨਕ ਕਰੋ ਸਹਿਜ ਜੋਗ ਜਨਮਾਣੀ ਗੁਣ ਗਾਵੈ ਨਵਨਾਥ ਧਨ ਗੁਰ ਸਾਚ ਸਮਾਇਓ ਦਾਤਾ ਗੁਣ ਰਵੈ ਜੀਨ ਚੱਕਰ ਵੀ ਕਹਾਇਓ ਗੁਣ ਗਾਵੈ ਬਲ ਰਾਓ ਸਪਤ ਪਤਾਲ ਬਸੰਤੋ ਪਰ ਸਰਗੁਣ ਉਚਰੈ ਸਦਾ ਗੁਰਸੰਗ ਰਹੰਤੋ ਦੂਰ ਬਾਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਪ ਕਲ ਸੋ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ ਸੋਈ ਮਾਲੇ ਦੂਜੇ ਕੇ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਤਨ ਨਾਨਕ ਮਸਤਕ ਤੁਮ ਧਰਿਓ ਜਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਵਟੋਂ ਛਜ ਸੁਨਣ ਗਣ ਮਨ ਵੋਹੀ ਆਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਜ ਭੂਤ ਏਕ ਘਰ ਰੱਖ ਲੈ ਸਮਝ ਜਗ ਜੀਤੋ ਗੁਰਦੁਆਰ ਖੇਲੈ ਸਮਤ ਸਾਰ ਰਥ ਉਨ ਮਨ ਲਿਵ ਰਾਖ ਨਿਰੰਕਾਰ ਕੌ ਕੀਤ ਕਲਸਾਰ ਸਪਤ ਦੀਪ ਮਜਾਰ ਲਹਿਣਾ ਜਗਤ ਗੁਰ ਪਰਸਮਰਾਰ ਜਾ ਕੇ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖੰਨੋ ਤਾਰ ਤਿਮਰ ਅਗਿਆਨ ਜਾਏ ਦਰਸ ਦੁਆਰ ਹੋਏ ਜੋ ਸੇਵੈ ਸਬਦ ਸਾਰ ਗਾਖੜੀ ਵਿਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੇ ਭੂਤ ਸਦੀਵ ਪਰਮ ਪਿਆਰ ਕੌ ਕੀਰਤ ਕਲਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ ਗੁਰ ਪਰਸਮਰਾਰ ਤੈਂ ਤਿਉ ਦ੍ਰਿੜਿਓ ਨਾਮ ਉਪਾਰ ਬਿਮਲ ਜਾਸ ਬਥਾਰ ਸਾਧਕ ਸਿੱਧ ਸੋ ਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹਿ ਜਗਤ ਰਹਿ ਜਲ ਪਦਮ ਵਿਚਾਰ ਕਲਪਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਤ ਏਕ ਹੈ ਏਕ ਲਿਵਤਾਰ ਕਲਪਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਤ ਤੇਰਾ ਏਕ ਲਿਵਤਾਰ ਕਹੁ ਕੀਰਤ ਕਲਸਹਾਰ ਸਬਤ ਦੀਪ ਮਜਾਰ ਲਹਿਣਾ ਜਗਤ ਗੁਰ ਪਰਸਮਰਾਰ ਤੈਂ ਤਾਂ ਹਾਦਰਸ ਪਾਇਓ ਮਾਨ ਸੇਵਿਆ ਗੁਰ ਪਰਵਾਨ ਸਾਧਕ ਅਜਗਰ ਜਨ ਕੀਆ ਅਨੁਮਾਨ ਹਰ ਹਰ ਦਰਸ ਸਮਾਨ ਆਤਮਾ ਬੰਤ ਗਿਆਨ ਜਾਣੀ ਕਲਗਤ ਗੁਰ ਪਰਵਾਨ ਜਾ ਕੇ ਦ੍ਰਿਸ਼ ਅਚਲ ਠਾਣ ਬਿਮਲ ਬੁੱਧ ਸਥਾਨ ਪਹਿਰ ਸੀਲ ਸਨਾਹੋ ਸਖਤ ਬਧਾਰ ਕਹੁ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤ ਗੁਰ ਪਰਸਮਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਨ ਅਗ ਪਾਪ ਪ੍ਰਨਾਸਨ ਸਬਦ ਸੂਰ ਬਲਵੰਤ ਕਾਮ ਔਰ ਕ੍ਰੋਧ ਵਿਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਬ੍ਰਿਤ ਪਾਲਣ ਆਤਮ ਰਤ ਸੰਗਰਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਰਣੀ ਸਹਿ ਅੰਗਰੋ ਰਾਗ ਜੋਗ ਲਹਿਣਾ ਕਰੈ ਸਦਾ ਕਲ ਲਭ ਰਹੇ ਕੰਛ ਇੱਛਾ ਚਾਰ ਹੈ ਧਰਮ ਸਪੁਰ ਜੋ ਨਿਵੇ ਖਵੇ ਕਸ ਬਿਮਲ ਵਿਚਾਰ ਹੈ ਇਹ ਤਤ ਜਾਣਿਓ ਸਰਬਗਤ ਲਖ ਵਡਾਣੀ ਸਹਿਜ ਪਾਇ ਸੱਚਿਓ ਕਿਰਨ ਅਮਿਤ ਕਲ ਬਾਣੀ ਗੁਰ ਗਮ ਪਰਵਾਣ ਤੈ ਪਾਇਓ ਸਤ ਸੰਤੋਖ ਗ੍ਰਹਾਜ ਲਇਓ ਹਰ ਪਰਸਿਓ ਕਲ ਸਮੁਲ ਵੈ ਜਨ ਦਰਸਨ ਲਹਿਣੀ ਪਇਓ ਮਨ ਵਿਸਾਸ ਪਾਇਓ ਗਹਿਰ ਗਹੁ ਹਦਰਤ ਦਿਓ ਗਲ ਨਾਸ ਤਨ ਨਠਿਓ ਅਮਿਓ ਅੰਤਰਗਤ ਪੀਓ
ਨਿਤ ਵਿਗਾਸ ਜਾਗਿਓ ਲਖ ਕਲ ਧਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ ਉਦਾਰੋ ਚਿਤ ਦਾਰ ਦਹਨ ਪਖੰਤੇ ਕਲ ਮਲ ਤਰਸਨ ਸਤ ਰੰਗ ਸਹਿਜ ਕੁਲ ਉਚਰੈ ਜਸ ਜੰਪੋ ਲਹਿਣੀ ਰਸਨ ਨਾਮ ਅਵਗਤ ਨਾਮ ਆਧਾਰ ਹਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤ ਨਾਮ ਸਿਉ ਕਲ ਨਾਮ ਸੁਰ ਨਰੇ ਬਹੁ ਹੈ ਨਾਮ ਪਰਸ ਜਨ ਪਾਇਓ ਸਤ ਪ੍ਰਗਟਿਓ ਰਸਾ ਰਬ ਲੋਏ ਦਰਸਨ ਪਰਸਿਆਂ ਗੁਰੂ ਕੈ ਅੱਠ ਸੱਠ ਮੱਜਨ ਹੋਏ ਸੱਚ ਤੀਰਥ ਸੱਚ ਇਸਨਾਨ ਹਰ ਭੋਜਨ ਪਾਉ ਸੱਚ ਸਦਾ ਸੱਚ ਪਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੰਜਮ ਸ ਵਰਤ ਸੱਚ ਕਬ ਜਨ ਕਲ ਵਖਾਣ ਦਰਸਨ ਪਰਸਿਆਂ ਗੁਰੂ ਕੈ ਸੱਚ ਜਨਮ ਪਰਵਾਨ ਅਮ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਾਮ ਨਿਧ ਦਿਰਿ ਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਵਈਏ ਮਹਲੇ ਤੀਜੇ ਕੇ ਤੇਜਾ ਏਕੂ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਸ਼ਲ ਸੰਸਾਰੇ ਜਨ ਭਗਤ ਭਵਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਤਾ ਪਿਓ ਜੇਨ ਸਰਬ ਸਿੱਧੀ ਕਬ ਜਨ ਕਲ ਸਬੁੱਧੀ ਕਿਰਤ ਕੀਰਤ ਜਨ ਅਮਰਦਾਸ ਵਸੀਰੀਆ ਕੀਰਤ ਰਵ ਕਿਰਨ ਪਰ ਸੰਸਾਰ ਸਾਖਤ ਰੋਬ ਮਬਲ ਸਰਾ ਉੱਤਰ ਦੱਖਣੇ ਪੁੱਬ ਅਰ ਪੱਛਮ ਜੈ ਜੈ ਕਾਰਜ ਪੰਥ ਨਰਾ ਅਰ ਨਾਮ ਰਸਨ ਬਾ ਗੁਰਮੁਖ ਬਰਦਾਇ ਉਲਟ ਗੰਗ ਪੱਛਮ ਧਰੀਆ ਸੋਈ ਨਾਮ ਅਛਲ ਭਗਤਾਂ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸਿਮਰੈ ਸੋਈ ਨਾਮ ਜਾਖਰ ਕਿਨ ਸਾਧਕ ਸਿੱਧ ਸਮਾਧ ਹਰਾ ਸਿਮਰੈ ਨਖਿਆਤਰ ਅਵਰਥਰੂ ਮੰਡਲ ਨਿਰਦਾਦ ਪਹਿਲਾਦ ਵਰਾ ਸਸਿਅਰ ਅਰ ਸੂਰ ਨਾਮ ਅਲਾਸੈ ਸਹਿਲ ਲੋ ਜਿਨ ਉਦਰਿਆ ਸੋਈ ਨਾਮ ਅਛਲ ਭਗਤਾਂ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਵਰ ਨਾਮ ਨਾਥ ਨਿਰੰਜਨ ਸਿਵ ਸੰਕਾਤ ਸਮਧਰਿਆ ਚਬਰਾਸੀ ਸਿੱਧ ਬੁੱਧ ਜਿਤ ਰਾਤੇ ਅੰਬਰ ਏਕ ਭਵ ਜਿਲ ਤਰਿਆ ਊਂਦੋ ਅਕਰੂਰ ਤਲੋਚਨ ਨਾਮਾ ਕਲ ਕਬੀਰ ਕਿਲ ਬਖਾਰਿਆ ਸੋਈ ਨਾਮ ਅਛਲ ਭਗਤਾਂ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਗ ਤੇਤੀ ਸਿਧਿਆਵੈ ਜਤੀ ਤਿਪੀ ਸਿਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾਮਹ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤਿਗੁਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤਾਂ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਬ ਸੁਰ ਤਰ ਸਾਖੈ ਉੱਤਰ ਦੱਖਣ ਪੁੱਬ ਦੇਸ਼ ਪੱਛਮ ਜਸ ਭਾਖੈ ਜਨਮ ਤਾਂ ਏ ਸਖਿਅਤ ਜਿਤ ਨਾਮ ਹਰ ਹਿਰਦੈ ਨਿਵਾਸੈ ਸੋ ਨਾਲ ਗਣ ਗੰਧਰਵ ਚੇ ਦਰਸਨ ਆਸਾਸੈ ਭਲੋ ਪ੍ਰਸਿੱਧ ਤੇਜੋ ਤਨੋ ਕਾਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜ ਹਰਨ ਗੁਰਾਂ ਅਮਰਦਾਸ ਤੈ ਪਾਇਓ ਨਾਮ ਧਿਆਵੈ ਦੇਵ ਤੇ ਤੀਸਰ ਸਾਧਕ ਸਿੱਧ ਨਰ ਨਾਮ ਕੰਡ ਬ੍ਰਹਮੰਡ ਧਾਰੀ ਜੈ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸਰੋਵਣ ਸਰਵ ਮੈਂ ਭਗਤ ਰਹੇ ਲਵਧਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਕੀ ਦੀਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਭਾਈ ਸੰਗਤ ਸਗਨ ਗੁਰੂ ਮਤ ਨਰਵੈ ਲੀਣਾ ਜਿਸ ਧੀਰਜ ਤੁਰ ਤੁਬਲਾ ਤੁਬਲ ਜਾ ਸਿਹਤ ਵਿਕੰਠ ਵੀਣਾ ਪਰਸ ਸੰਤ ਪਿਆਰ ਜੇ ਕਰਤਾਰ ਸੰਯੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਮ ਨਾਵਣ ਨਾਮ ਰਸ ਖਾਣ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਤਿਗੁਰ ਸੇਵਿਓ ਜਿਸ ਪਸਾਈ ਗਤ ਅਗਮ ਜਾਣੀ ਕੁਲ ਸਮੂਹ ਸਮੁਦਰੀ ਪਾਇਓ ਨਾਮ ਨਿਵਾਸ
ਸਖਿਉਤ ਜਾਨ ਮਜੋ ਕਲ ਚਰੇ ਗੁਰ ਪਰਸੇ ਉਮਰ ਪ੍ਰਗਾਸ ਬਾਰਜ ਕਰ ਦਹਿਣੇ ਸਿੱਧ ਸਨਮੁਖ ਮੁਖ ਜੋ ਵੈ ਰਿਧ ਬਸੇ ਬਾ ਬਾਂਗ ਜੋ ਤੀਨ ਲੋਕੰਤਰ ਮੋਹ ਹੈ ਹਿਰਦੇ ਬਸੇ ਅਖੀਓ ਸੋ ਹੇ ਰਸ ਤਿਨ ਹੀ ਜਾਤੋ ਮੁਖੋਂ ਭਗਤ ਉਚਰੇ ਅਮਰ ਗੌਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸਚੋ ਕਰਮ ਕਾਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤ ਗੁਰ ਤਿਲਕ ਸਰਵਿਸ਼ ਤਿਨ ਪਾਇਓ ਚੰਨ ਤਾਂ ਪਰ ਸਖਿਅਤ ਚਰਨ ਗੁਰ ਅਮਰ ਪਵਲ ਰਹਿ ਹੱਥ ਤਾਂ ਪਰ ਸਖਿਅਤ ਹੱਥ ਲਾਗੇ ਗੁਰ ਅਮਰ ਪੈ ਜੀ ਤਾਂ ਪਰ ਸਖਿਅਤ ਜੀ ਗੁਰ ਅਮਰ ਭਲੀਜੈ ਨੈਣ ਤਾਂ ਪਰ ਸਖਿਅਤ ਨੈਣ ਗੁਰ ਅਮਰ ਪਖੀਜੈ ਸਰਵਣ ਤਾਂ ਪਰ ਸਖਿਅਤ ਸਰਵਣ ਗੁਰ ਅਮਰ ਸੁਣਜੈ ਸਖਿਅ ਸੋ ਹੀ ਓਜਿਤ ਹੀ ਵਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਖਿਅ ਸੋ ਸਿਰ ਜਾਲ ਪਪਣੇ ਜੋ ਸਿਰ ਨਿਵੇ ਗੁਰ ਅਮਰ ਨਿਤ ਤੇ ਨਰ ਦੁੱਖ ਨ ਭੁੱਖ ਤੇ ਨਰ ਨਿਧਨ ਨੋ ਕਹੀਐ ਤੇ ਨਰ ਸੋਕ ਨੋਨ ਹੂਏ ਤੇ ਨਰ ਸੇ ਅੰਤ ਨ ਲਹੀਐ ਤੇ ਨਰ ਸੇਵ ਨੋ ਕਰੇ ਤੇ ਨਰ ਸਹ ਸਹਿਸ ਸਮ ਪਹਿ ਤੇ ਨਰ ਦੁਲਚ ਬਹੇ ਤੇ ਨਰ ਓ ਥੱਪ ਬਹਿ ਥੱਪ ਹੈ ਸੁਖ ਲਹੇ ਤੇ ਨਰ ਸੰਸਾਰ ਮੈਂ ਅਪੈ ਪਟ ਰਿਪ ਮਦ ਤਹਿ ਸਖਿਓ ਤੇ ਨਰ ਜਾਲ ਪਣੇ ਗੁਰ ਅਮਰਦਾਸ ਸੋ ਪ੍ਰਸੰਨ ਜਿਹ ਤੈ ਪਟਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੂਹੇ ਇੱਕ ਇੱਕ ਦੋ ਠਾਹੀ ਨਾ ਜਾਣਿਓ ਸੁਪਨ ਪ੍ਰਤੱਖ ਇੱਕ ਪ੍ਰਤੱਖ ਇੱਕ ਸੁਪਨ ਇੱਕ ਪ੍ਰਤੱਖ ਇੱਕ ਸਮੈ ਲੀਣੋ ਤੀਸ ਕਰ ਪੰਚ ਸਿੱਧ ਤੀ ਸਨ ਖੇਣੋ ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲ ਪਣੇ ਤੂੰ ਇੱਕ ਲੋੜੇ ਇੱਕ ਮੰਨਿਓ ਜੈ ਮਤ ਗਹੀ ਜੈ ਦੇਵ ਜੈ ਮਤ ਨਾਮੇ ਸਮਾਣੀ ਜੈ ਮਤ ਲੋਚਨ ਚਿੱਤ ਭਗਤ ਕੰਬੀ ਰਹਿ ਜਾਣੀ ਰੁਕ ਮਾਂਗਤ ਕਰਤੂਤ ਰਾਮ ਜੰਪੋ ਨਿਤ ਪਹਾਈ ਅਮਰ ਏਕ ਪ੍ਰਹਲਾਦ ਸਨ ਗੋਬਿੰਦ ਗਤ ਪਾਈ ਤੈ ਲੋਭ ਕਰੋ ਤਿਸਨਾ ਤਜੀ ਸੋਮਤ ਜਲ ਜਾਣੀ ਜੁਗਤ ਗੁਰੇ ਅਮਰਦਾਸ ਨਿਜ ਭਗਤ ਦੇਖ ਦਰਸ ਪਾਵੋ ਮੁਕਤ ਗੁਰੇ ਅਮਰਦਾਸ ਪਰਸੀਏ ਪੋਹਮ ਪਾਤਕ ਬਨਾਸੈ ਗੁਰੇ ਅਮਰਦਾਸ ਪਰਸੀਏ ਸਿੱਧ ਸਾਧਕ ਆਸਾਸੈ ਗੁਰੇ ਅਮਰਦਾਸ ਪਰਸੀਏ ਧਿਆਨ ਲਹੀਏ ਪੋ ਮੁਕਹੇ ਗੁਰੇ ਅਮਰਦਾਸ ਪਰਸੀਏ ਅਪੋ ਲਭੇ ਗੋ ਚੁੱਕੇ ਇੱਕ ਬਿਨ ਦੋਗਣ ਜੋ ਤੋਰ ਹੈ ਜਸ ਮੰਤਰ ਮਾਨ ਬੀਲ ਹੈ ਜਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੈ ਸੱਚ ਨਾਮ ਕਰਤਾਰ ਸੋ ਦਿੜ ਨਾਨਕ ਸੰਗ ਰਹਿਓ ਤਾਂ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਬਖਾਣੋ ਜੋ ਗੁਣ ਲਖ ਗਮ ਤਨੈ ਗੁਣਅੰਤ ਨ ਜਾਣੋ ਬੋਥਿਓ ਵਧਾਤੇ ਨਿਰਮਿਓ ਸਭ ਸੰਗਤ ਕੁਲ ਉਦਰਣ ਗੁਰੇ ਅਮਰਦਾਸ ਕੀਰਤ ਕਹਿ ਤਰਾਹੇ ਤਾਹੇ ਤੋ ਪਾਸਰਣ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹਿ ਕਹਿ ਤੈ ਭਰਪੂਰ ਸਬਦ ਦੀਪਕ ਦੀਪਾਇਓ ਜੈ ਸਿੱਖ ਸੰਗ੍ਰਹਿਓ ਤਤ ਹਰ ਚਰਨ ਮਲਾਇਓ ਨਾਨਕ ਕੁਲ ਨਿਮਰ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰੇ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ ਜਪ ਤਪ ਸਤ ਸੰਤੋਖ ਪਿਖ ਦਰਸਨ ਗੁਰਸਿੱਖ ਹੈ ਸਰਨ ਪਰੇ ਤੇ ਉਭਰੇ ਛੋਟ ਜੰਪੁਰ ਕੀ ਲਿਖੈ ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੋਹਰ ਦਰਿਆਓ ਪਲ ਕਡਵੰਤੈ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰੇ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰੈ ਚਿਤ ਚਿਤ ਬਹੁ ਅਰਦਾਸ ਕਹੋ ਪੈਰ ਕਹਿ ਭਿਨ ਸਕੋ ਸਰਬ ਚਿੰਤ ਤੁਦ ਪਾਸ ਸਾਧ ਸੰਗਤ ਹੋ ਤਕੋ ਤੇਰੇ ਹੁਕਮ ਪਵੇ ਨਿਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸ਼ੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਆਗਾਮਾ ਲਖ ਕਾਰਨ ਪੁਰਖ ਜੋ ਫਰਮਾਵੇ ਸੋ ਕਹੋ ਗੁਰੇ ਅਮਰਦਾਸ ਕਾਰਨ ਕਰਨ ਜੇ ਤੂੰ ਰੱਖੇ ਤਿਉਂ ਤਿਬ ਰਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ
ਸੱਚ ਸੱਚ ਜਾਣੀਐ ਇੱਕ ਚਿੱਤੇ ਲਵਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਅਡੰ ਤਨ ਤਾਵੈ ਨਿਰੰਕਾਰ ਕੈ ਵਸੇ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੈ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀ ਓ ਗੁਰ ਮਿਲਿਓ ਸੋਈ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਰਹਿਓ ਸੰਤ ਹੋ ਢੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀਐ ਮੁਖੋਂ ਇਹ ਪੰਡਿਤ ਮਿੱਠੇ ਵਰਸ ਏਕ ਹੋ ਫਿਰਿਓ ਕਹਿਨੈ ਨੋ ਪਰਚੋ ਲਾਇਓ ਕਹਿਤਿਆਂ ਕਹਿਤੇ ਸੁਣੀ ਰਹਿ ਤੋ ਕੋਈ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨਕੇ ਗੁਣ ਹੋ ਕਿਆ ਕਹੋ ਗੁਰਦਾਇ ਮਲਾਇਓ ਭਿਖਿਆ ਜੈਬ ਤੂੰ ਰੱਖੇ ਤੇ ਬ੍ਰਹਮ ਪਹਿਰ ਸਮਾਧ ਸੁਨਾ ਹੋ ਗਿਆਨ ਹੈ ਆਸਨ ਚੜਿਓ ਧਰਮ ਤਨਕ ਕਰ ਗਹਿਓ ਭਗਤ ਸੀਲੇ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਖੰਡਿਓ ਭਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਵਰ ਉਰੇ ਅਮਰਦਾਸ ਸੱਚ ਸਲ ਪਣ ਤੈਂ ਦਲ ਜਿਤੋਂ ਇਬ ਜੁਧ ਕਰ ਕਾਰਾ ਰਬੋਂਦ ਬਸ ਰਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਬ ਸਜ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਾਬ ਜਨ ਭਲ

ਸਵਾਈਏ ਮੌਲੇ ਚੌਥੇ ਕੇ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰਪ੍ਰਸਾਦ ਹਰ ਗੁਣ ਸਤਿਗਾਵੋ ਗੁਣ ਗਾਵਤ ਮਨ ਹੋਏ ਵਿਗਾਸਾ ਸਤਿਗੁਰ ਪੂਰ ਜਨੇ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਬਿਨਾਸੀ ਅਵਗਤ ਧਿਆਇਓ ਤੈਸ ਪੇਟੇ ਦ੍ਰਿਧ ਨ ਚੰਪੈ ਕਲ ਸਹਾਰ ਤਸ ਗੁਣ ਜੰਪੈ ਜਾਮ ਪੋ ਗੁਣ ਬਿਮਨ ਸੋ ਜਨ ਜਨ ਕੇ ਰੇ ਅਮ ਨਾਮ ਜਾ ਕੋ ਪੁਰਿਆ ਇਨ ਸਤਿਗੁਰ ਸੇਵ ਸਾਬਦ ਰਸ ਪਾਇਆ ਨਾਮ ਨਿਰੰਜਨ ਉਰ ਤਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਕ ਤਤ ਸੰਸਰੇ ਕਵ ਕਲ ਠੱਕਰ ਹਰਦਾਸ ਤਰੇ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਛੁੜਤ ਪ੍ਰਵਾਹ ਅਮ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਪੀ ਵੈ ਸੰਤ ਕਰੇ ਮਨ ਮੱਜਨ ਪੁਬ ਜਿਨਹੂੰ ਸੇਵਾ ਕਰੀਆ ਤਨ ਭਉ ਨਿਵਾਰ ਅਨ ਪੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਕਵ ਕਲ ਠੱਕਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਸਤਿਗੁਰ ਮਤ ਗੂੜ ਬਿਮਲ ਸਤਸੰਗ ਤੇ ਆਤਮ ਰੰਗ ਚਰੂਲ ਵਹਿਆ ਜਾਗਿਆ ਮਨ ਕਮਲ ਸਹਿਜ ਪ੍ਰਕਾਸ਼ ਅਭੈ ਨਿਰੰਜਨ ਘਰੇ ਲਹਾ ਸਤਿਗੁਰ ਦਿਆਲ ਹਰ ਨਾਮ ਦੜਾਇਆ ਜਿਸ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠੱਕਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਨਪੌਨ ਮਨ ਅਕਲ ਲਿਬ ਲਾਗੀ ਪਾਰਸ ਪੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਈ ਭੰਡਾਰ ਪਰੇ ਮੇਟਿਆ ਜਨ ਮਾਨ ਸਰਨ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲ ਟਕਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਪਰ ਪਰੇ ਪਾਇਓ ਅਪਾਰ ਹਿਰਦਿਆ ਤਰ ਧਾਰਿਓ ਦੁਖ ਪੰਜਨੇ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾਚਾਰ ਹਾਰ ਪਾਈ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਚਰੇ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮ ਰਸ ਰਸਨ ਪ੍ਰਕਾਸੈ ਮਿਲਤ ਸ਼ਾਂਤਿ ਉਪਜੈ ਦੁਰਤ ਨਿਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗ ਨ ਹੁਟੈ ਸੰਜਮ ਸਤ ਸੰਤੋਖ ਸੀਲ ਸੁਨਾਹੋ ਫੁਟੈ ਸਤਿਗੁਰ ਪਰਮਾਣ ਬਿਦਨੈ ਸਿਰਿਓ ਜਾਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਚਰੇ ਤੈ ਅਭੈ ਅਮਰ ਪਦ ਪਾਇਓ ਜਗ ਜਿਤੋ ਸਤਿਗੁਰ ਪਰਮਾਣ ਮਨੇਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਨ ਨਾਮ ਦਿਲਾਇਓ ਨਾਭ ਨਿਧ ਨਾਮ ਨਿਧਾਨ ਰੇ ਦਿਸਤਾ ਕੀ ਦਾਸੀ ਸਹਿ ਸਰੋ ਮਿਲਿਓ ਪੁਰਖ ਭੇਟਿਓ ਅਬਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਨਾ ਗੁਰੂ ਨਾਮ ਦਿਲਾਇਓ ਗੁਰੂ ਰਾਮਦਾਸ ਕਲ ਚਰੇ ਤਾਂ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਭਾ ਪ੍ਰੀਤ ਭੁਬਲੀ ਨ ਹੁਟੇ ਸਤਿਗੁਰ ਸ਼ਬਦ ਅਥਾ ਅਮਧਾਰਾ ਰਸ ਗੁੱਟੇ ਮਤ ਮਾਤਾ ਸੰਤੋਖ ਪਿਤਾ ਸਰ ਸਹਿ ਸਮਾਇਓ ਆਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਗਤ ਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਚਰੇ ਤਾਂ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਮਨ ਧਾਨ ਭਗਤੈ ਪਵਤਾਰਨ ਅੰਮ੍ਰਿਤ ਬੂੰਦਰ ਨਾਮ ਵਿਸਕੀ ਵਿਖੇ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਏ ਧਨ ਤੇ ਜਨ ਵਡਭਾਗੇ ਤੇ ਮੁਕਤੇ ਪਏ ਸਤ ਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਚਰਿਤੈ ਸਹਿਬਦ ਸੰਸਾਨ ਬਜਾਇਓ ਸੇ ਸਦਾ ਸਹਿ ਸਵਾਲ ਸੰਤੋਖ ਸਰਾਇ ਚੋ ਸਦਾ ਸੀਲ ਸੁਨਾਹੋ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਖ ਸੰਗਾਦ ਬੋ ਹੈ ਅਜੋਨੀਓ ਭਲ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਚਰੇ ਤੋਂ ਸਹਿ ਸਰੋਵਰ ਵਾਸ ਗੁਰ ਜਨ ਕੋ ਸੋ ਪ੍ਰਸੰਨ ਨਾਮ ਹਰਿਦੇ ਨਿਵਾਸੈ ਜਨ ਕੋ ਗੁਰ ਸੋ ਪ੍ਰਸੰਨ ਦੁਧ ਨਿਰੰਤਰ ਨਾਸੈ ਗੁਰ ਜਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਨ ਕੋ ਗੁਰ ਸੋ ਪ੍ਰਸੰਨ ਸਬਦ ਲਗ ਭਾਵ ਜਲ ਤਾਰੈ ਪਰਚੋ ਪ੍ਰਵਾਨ ਗੁਰ ਪਾਇਓ ਤਿਨ ਸਖਿਅਤ ਜਨਮ ਜਗ ਸ੍ਰੀ ਗੁਰੂ ਸਰਨ ਪਾਜੇ ਕਾਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤਿਗੁਰ ਖੇ ਮਾਤਾਣਿਆ ਜਗ ਜੂ ਸਮਾਣੀ ਅਨਪੋਨੇ ਜਾ ਨਾਮ ਟੇਕ ਜਿਤ ਭਗਤ ਅਕਾਣੀ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੀ ਊ ਰਾਜ ਜੋਗ ਰਾਮਦਾਸ ਤੁਮ ਹੂੰ ਰਸ ਜਾਣੀ ਜਨਕ ਸੋਏ ਜਨ ਜਾਣਿਆ ਉਨਮਨ ਰਥ ਧਰਿਆ
ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਥ ਕਥਾ ਬਰਾਪੁਰੀ ਜਸ ਦੇ ਸੁਪਾਵੈ ਯੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ ਸਤਿਗੁਰ ਨਾਮ ਟੇਕ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਉ ਕਤ ਹੋਵੈ ਜੀਉ ਤਾਰਨ ਤਰਨ ਖਿਨ ਮਾਤਰ ਜਾਂ ਕੋ ਦ੍ਰਿਸ਼ ਤਾਰੇ ਸਭ ਦ੍ਰਿਧ ਵਿਚਾਰੇ ਕਾਮ ਕ੍ਰੋਧ ਖੋ ਹੋਵੈ ਜੀਉ ਜੇਨ ਸਭਨ ਦਾਤਾ ਅਗਮ ਗਿਆਨ ਵਖਿਆਤਾ ਅਹਿਨ ਧਿਆਨ ਤਾਵੇ ਪਲਕਨ ਸੋਵੇ ਜੀਉ ਜਾ ਕੋ ਦੇਖਤ ਦ੍ਰਿਦਰ ਜਾਵੇ ਨਾਮ ਸੋ ਨਿਧਾਨ ਪਾਵੇ ਗੁਰਮੁਖਿਆ ਦੁਰਮਤ ਪੈਰੈ ਮੈਲ ਧੋਵੇ ਜੀਉ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕੋ ਕਤ ਹੋਵੈ ਜੀਉ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸਬਦ ਸਾਰੇ ਏਕ ਲਿਵ ਲਾਈ ਹੈ ਹੁਣ ਜਾਚੇ ਕੋ ਤੇਰਾ ਪਾਰ ਨਿਰਭਉ ਨਿਰੰਕਾਰ ਅਕਥ ਕਥਾ ਹਾਰ ਤੁਝੇ ਬੁਝਾਈ ਹੈ ਪਰਮ ਪੋਲੇ ਸੰਸਾਰ ਛੂਟੋ ਜੂਨੀ ਸੰਘਾ ਜਮ ਕੋ ਡੰਡ ਕਾਰ ਗੁਰਮੁਤਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਅਨਿਤ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਓਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦੇਓ ਕਵਨ ਸੇਵਾ ਸਰਿਓ ਏਕ ਮੁਖ ਰਸਨਾ ਰਸ ਜੁਗ ਜੋਰ ਕਰ ਹੁਣ ਮਨ ਬਚ ਕ੍ਰਮ ਜਾਨ ਅੰਤ ਦੂਜਾ ਨ ਮਾਨ ਆਨ ਸੋ ਅਪਾਰ ਸਰ ਦਿਨੋ ਗੁਰ ਰਿਧ ਧਰ ਨਾਰਲ ਕਬ ਪਾਰਸ ਪਰਸ ਕੰਚ ਕੰਚ ਨ ਹੋਏ ਚੰਦਨਾ ਸੋ ਬਾਸ ਜਾਸ ਸਿਮਰਤਨ ਤਰ ਜਾ ਕੇ ਦੇਖ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹੋਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨਕਿਓ ਪ੍ਰਗਾਸ ਗੁਰੇ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਜ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰੇ ਅਮਰਦਾਸ ਗੁਰੂ ਸ੍ਰੀ ਸਤਿ ਕੁਲ ਕਲ ਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸੇ ਧਾਰਿਓ ਧਰਤੇ ਔਰ ਬਿਉਮ ਔਰ ਪਵਨ ਤੇ ਨੀਰ ਸਰ ਅਬਰ ਅਨਾਦ ਕੀਓ ਸਸ ਰਖ ਨਿਸ ਸੂਰ ਦਿਨ ਸੈਲ ਤਰੂ ਫਲ ਫੁਲ ਦੀਓ ਸੁਰ ਨਭ ਸਭ ਸਮੁੰਦਰ ਕੇ ਧਾਰਿਓ ਤਿਰ ਪਵਨ ਜਾਸ ਸੋਈ ਏਕ ਨਾਮ ਹਰ ਸਤ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੰਚੋਂ ਕੰਚਨ ਭਇਓ ਸਬਦ ਗੁਰ ਸਾਹਿਬ ਨੇ ਸੁਣਿਓ ਬਿਖਤੇ ਹੋਏ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਬਣਿਓ ਲੋਹੋਂ ਹੋਆ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿੰਨ ਕੇ ਗਾਏ ਸਤਿਗੁਰੂ ਚਰਨ ਜਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਾਈ ਜਾਮ ਗੁਰੂ ਹੋਏ ਬਲ ਧੰਨੇ ਕਿਆ ਗਾਰਭ ਤਿਜੈ ਜਾਮ ਗੁਰੂ ਹੋਏ ਬਲ ਲੱਖ ਬਾਹੀ ਕਿਆ ਕਿਜੈ ਜਾਮ ਗੁਰੂ ਹੋਏ ਬਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਬਲ ਸਾਬਦ ਸਾਖੀ ਸੋ ਸੱਚੈ ਘਰ ਜੋ ਗੁਰੂ ਗੁਰੂ ਅਹਿਨਸ ਜਪੈ ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਜੋ ਗੁਰੂ ਨਾਮ ਰਿਧ ਮੈਂ ਤਰੈ ਸੋ ਜਨ ਮਨ ਦੋਹਤੀ ਰਹੈ ਗੁਰਬਿਨ ਘੋਰਨ ਦਾਰ ਗੁਰੂ ਬਿਨ ਸਮਝ ਨ ਆਵੈ ਗੁਰਮਿਨ ਸੋਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸਭ ਸਪਨ ਆਗਨ ਕੱਟੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰ ਹੋ ਗੁਰੂ ਸਾਤ ਕਬ ਨਲ ਕਹੈ ਜਿਨ ਗੁਰੂ ਨ ਦੇਖਿਓ ਨਹ ਕੀਓ ਤੇ ਅਕਥ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਿਨ ਮੇਰੇ ਤਾਰਨ ਤਰਨ ਸਮਰੱਥ ਕਲ ਜੁਗ ਸੁਨਤ ਸਮਾਧ ਸਭ ਜਿਸ ਕੇਰੇ ਹੁਣ ਦੁਖ ਨਾ ਸੁਖਦਾਇਕ ਸੂਰ ਜੋ ਤਰਤ ਧਿਆਨ ਬਸ ਤੈ ਨੇਰੇ ਪੂਰੋ ਪੁਰਖ ਰਿਦੇ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੁੱਧ ਰਿਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ
ਉਤੇ ਜੋ ਪਿਆਸ ਪਿਊਸ ਪਵਨ ਕੀ ਬਾਂਛਤ ਸਿੱਧ ਕੁਬਿਦ ਮਲਾਇਓ ਪੂਰਨ ਪੋ ਮਨ ਠੋਰ ਬਸੋ ਰਸ ਬਾਸਨ ਸਿਓ ਜੋ ਦਹਿ ਦਿਸ ਧਾਇਓ ਗੋਬਿੰਦ ਗਬਾਲ ਗੋਬਿੰਦ ਪੁਰੀ ਸਮ ਜਲ ਨੋਤੀ ਸਭ ਪਾਸ ਬਨਾਇਓ ਗਯੋ ਦੁਖ ਦੂਰ ਵਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਰੱਥ ਗੁਰੂ ਸਰਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਕਨ ਹਰਿਓ ਇਸ ਬਾਸਰੇ ਇੱਕ ਸਮਾਨ ਧਿਆਨ ਸੋ ਨਾਮ ਸੁਨੇ ਸੋ ਤੁਭਾਨ ਡਰਿਓ ਪਨ ਦਾਸ ਸੁਵਾਸ ਜਗਤ ਗੁਰੂ ਕੀ ਪਾਰਸ ਪੇਟ ਪਾਰਸ ਪਰਸ਼ ਕਰਿਓ ਰਾਮਦਾਸ ਗੁਰੂ ਹਰ ਸਤਿ ਕੀਓ ਸਮਰੱਥ ਗੁਰੂ ਸਰ ਹੱਥ ਧਰਿਓ ਅਬ ਰਾਖੋ ਦਾਸ ਭਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪਹਿਲਾਤ ਕੀ ਹਰ ਨਾਗ ਸਫਾਰੇ ਕਰਿਆਜ ਪੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬਹੁ ਸਾਜ ਸਦਾਮਾ ਆਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤਹਿ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਰ ਜਗ ਹੋਏ ਰਾਖੋ ਦਾਸ ਪਾਠ ਕੀ ਲਾਜ ਝੋਲਣਾ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਪ੍ਰਾਨੀਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਧਿਆ ਪੈ ਰਸਨ ਅਹਿਨਿਸ ਰਸੈ ਸਤ ਕਰ ਜਾਣੀਓ ਪੁਨ ਪ੍ਰੇਮ ਰੰਗ ਪਾਈਐ ਗੁਰਮੁਖ ਧਿਆਈਏ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿਦ ਧਰੋ ਪੰਜ ਭੂ ਵਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀਓ ਜੋ ਤਾਂ ਸਭ ਸੁਖੇ ਤਿਉਤ ਤੁਮ ਵੰਸ਼ਵੋ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਪ੍ਰਾਨੀਓ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਸਤ ਕਰ ਅਗਮ ਗੁਣ ਧਨ ਜਾਨ ਅਗਮ ਗੁਣ ਜਾਨ ਧਨ ਹਰ ਮਨ ਧਰੋ ਧਿਆਨ ਐਨਸ ਕਰੋ ਬਚਨ ਗੁਰ ਰਿਦ ਧਰ ਹੁਨ ਗੁਰੂ ਜਾਲ ਬਿਮਲ ਥਾ ਮਜਨ ਕਰੋ ਸੰਤ ਸੇ ਗੁਰ ਸਿੱਖ ਧਰੋ ਨਾਮ ਸੱਚ ਰੰਗ ਸਰ ਸਦਾ ਨਿਰਭੈ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਭ੍ਰਮਤ ਜੋ ਨਾਮ ਗੁਰਮੁਖ ਭਜੋ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਸਤ ਕਰ ਗੁਰੂ ਗੌਰ ਗੁਰ ਕਰੋ ਗੁਰੂ ਹਰ ਪਾਈਐ ਉਦਦ ਗੌਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਬਲਾਈਐ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਸ ਗਿਆਨ

ਤਰੇ ਨਾਰ ਦਾਸ ਸੰਕਾਦ ਹਰ ਗੁਰਸਿਖੇ ਤਰੇ ਇੱਕ ਨਾਮ ਲੱਗ ਤਜੋ ਰਸ ਅਨਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤ ਯੁਗ ਜਿਨ ਧਰੂ ਪਰ ਸ੍ਰੀ ਪ੍ਰਹਲਾਦ ਭਗਤ ਉਦਰਿਅੰਗ ਹਸਤ ਕਮਲ ਮਾਥੇ ਪਰ ਧਰਿਅੰਗ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਹਿਤ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੂ ਮਾਨਸ ਜਨਮ ਦੇਹ ਨਿਸਤਾਰੂ ਗੁਰ ਜਹਾਜ ਖੇਬਟ ਗੁਰੂ ਗੁਰ ਬਿਨ ਧਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਏ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੇ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗਧਾਰੀ ਲਹਿਣੇ ਪੰਥ ਧਰਮ ਕਾ ਕੀ ਆ ਅਮਰਦਾਸ ਭੱਲੇ ਕੋ ਦੀ ਆ ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਾ ਪਿਓ ਹਰ ਕਾ ਨਾਮ ਅਖੈ ਨਿਤ ਅਪਿਓ ਅਪਿਓ ਹਰ ਨਾਮ ਅਖੈ ਨਿਤ ਚੌਹ ਜੁਗ ਗੁਰ ਸੇਵਾ ਫਲ ਲਹੀ ਬੰਦੇ ਜੋ ਚਰਨ ਸਨ ਸੁਖ ਪਾਵ ਹੈ ਪਰਮਾਨੰਦ ਗੁਰਮੁਖ ਕਹੀਏ ਪ੍ਰਤੱਖ ਦੇ ਪਾ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਨ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੇ ਸ੍ਰੀ ਰਾਮਦਾਸ ਤਾਰਨ ਤਰਨ ਜਹ ਅਮਰਤ ਬਚਨ ਬਾਣੀ ਸਾਧੂ ਜਨ ਜਪੈ ਕਰਬ ਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸਨ ਪਰਸਨ ਪਰਮ ਪਵਿੱਤਰ ਗਤੇ ਜੀ ਤੇ ਜਮ ਲੋਕ ਪਤ ਜੇ ਪ੍ਰਾਣੀ ਹਰ ਜਨ ਸਿਵ ਗੁਣ ਗਿਆਨ ਰਤੇ ਰਘਵਾਂਸ ਤਿਲਕ ਸੁੰਦਰ ਦਸਰਥ ਘਰ ਮੁਨ ਬਾਂਚੇ ਜਾ ਕੀ ਸਰਨ ਸਤਿਗੁਰ ਗੁਰ ਸੇਵ ਲਖ ਗਤ ਜਾ ਕੀ ਸ੍ਰੀ ਰਾਮਦਾਸ ਤੋਰਨ ਤਰਨ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਨ ਭਾਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਵਹੀ ਤਜ ਮਾਇਆ ਲੋ ਮੋਹ ਲੋਭ ਅਰਲਾਜ ਕਾਮ ਕ੍ਰੋਧ ਕੀ ਬਿਰਥਾ ਗਈ ਅਬ ਲੋਕੈ ਬ੍ਰਹਮ ਪਰਮ ਸਭ ਛੁੱਟ ਗਿਆ ਦਿਵ ਦ੍ਰਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵ ਲਖ ਗਤ ਜਾ ਕੀ ਸ੍ਰੀ ਰਾਮਦਾਸ ਤੋਰਨ ਤਰਨ ਪ੍ਰਤਾਪ ਸਦਾ ਗੁਰ ਕਾ ਘੱਟ ਘੱਟ ਪ੍ਰਗਾਸ ਭਇਆ ਜਸ ਜਨ ਕੈ ਇੱਕ ਪੜੇ ਸੁਣੇ ਗਾਵ ਹੈ ਪ੍ਰਭਾਤੇ ਕਰੇ ਇਸਨਾਨ ਇਸਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰਨ ਕਾਂਚਨ ਤਨ ਹੋਏ ਪਰਸ ਪਾਰਸ ਕਉ ਜੋ ਸਰੂਪੀ ਧਿਆਨ ਤਰਨ ਜਗ ਜੀਵਨ ਜਗਨ ਨਾਥ ਜਲ ਥਲ ਮੈਂ ਰਹਿਆ ਪੂਰ ਬੋਬਿਦ ਵਰਨੰ ਸਤਿਗੁਰ ਗੁਰ ਸੇਵ ਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਜਿਨਹੂੰ ਬਾਤ ਨਿਚਲ ਧਰੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਨ ਤਰਿਓ ਸਮੁੰਦਰ ਰੁਦਰ ਖਿਨ ਇੱਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਿਆ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਬਚਾ ਸ੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕਰਮ ਸੇਵੀਏ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਮਲ ਨੈਨ ਮਦਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਸ ਮਾਝ ਸੋਧ ਜਿਸੇ ਦਹੀ ਪਾਤ ਖਾਹੇ ਜੀਓ ਦੇਖ ਰੂਪ ਅਤਨੂਪ ਮੋਹ ਮਹਾ ਮਗ ਪਈ ਕਿੰਗਨੀ ਸ਼ਬਦ ਚੰਦਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹੱਥ ਕਹੋ ਕੌਣ ਮਿਟ ਸਕੈ ਇਸ ਬ੍ਰਹਮ ਗਿਆਨ ਧਿਆਨ ਧਰਤੀ ਹੈ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸਮਾਰ ਸਰਬ ਕੋ ਕਾਹੇ ਜੀਓ ਸੁਤ ਸੁਥਰ ਚਿੱਤ ਭਗਤ ਹਿਤ ਪੇਕ ਧਰਿਓ ਹਰਨਾਕ ਸਹਰਿਓ ਨਖ ਬਦਾਰ ਜੀਓ ਸੰਖ ਚਕਰ ਗਦਾ ਪਦਮ ਆਪ ਆਪ ਕੀ ਸ਼ਦਮ ਅਪਰ ਅਪਰ ਪਰ ਬ੍ਰਹਮ ਲਖੇ ਕੌਣ ਤਾਹੇ ਜੀਓ ਸਤ ਸਾ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਪੇਤ ਬਸਨ ਕੁੰਦ ਦਸਨ ਪ੍ਰਾਸਾ ਤਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇ ਵਜੇਰ ਵੱਡੇ ਤੀਰ ਧਰਮ ਗਲਖ ਗਮ ਖੇਲ ਕੀਆ ਆਪਣੇ ਉਹ ਸ਼ਾਹੀ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਰੋਕ ਰਿਹਾ ਸਮਾਏ ਸੋਤੇ ਸਿਦ ਰੂਪ ਧਰਿਓ ਸਾਨ ਕੇ ਸਾਹੀ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲੇ ਛਲਨ ਸਬਲ ਮਲਨ ਭਗਤ ਫਲਨ ਕਾਨ ਕੋਰ ਨਿਹ ਕਲੰਕ ਬੱਜੀ ਡੰਕ ਚੜ੍ਹੂ ਦਲ ਰਵਿੰਦ ਜੀਓ ਈਓ ਰਾਮ ਰਵਣ ਦੁਰਤ ਦਬਣ ਸਕਲ ਪਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮਸ਼ ਕਸ਼ ਹੋ ਬਰਹਾ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀਏ ਤਾਰ ਤਜਬਕਾਰ ਮਨ ਗਜੰਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਹੈ ਨਿਸ ਬਸਰ ਹੋਏ ਕਲਿਆਣ ਲਹੇ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜੜ ਜਣ ਸਿਉ ਛਾੜ ਧੋ ਹੋਮੇ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇ ਹੋ ਤ੍ਰੈਸਨੇ ਹੋ ਚਿੱਤ ਬਿਲਾਸ ਜਗਤੇ ਹੋ ਚਰਨ ਕਮਲ ਸਦਾ ਸਿਓ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀਏ ਤਾਰ ਤਜਬਕਾਰ ਮਨ ਗਜੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੂ ਤੂੰ ਕਦ ਕਾ ਬ੍ਰਹਮਾ ਬਿਸਨ ਸਿਰੇ ਤੈ ਅਗਣਤ ਤਿਨ ਕੋ ਮੂੰਹ ਭਇਆ ਮਨ ਮਦ ਕਾ ਚਬਰਾਸੀ ਲਖ ਜੋ ਨ ਪਾਈ ਰਿਜਕ ਦੀਆ ਸਭ ਹੂੰ ਕੋ ਤਦ ਕਾ ਸੇਵਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹੋ ਵਾਹੋ ਕਾ ਵੱਡਾ ਤਮਾਸਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘੱਟ ਘੱਟ ਵਾਸਾ ਆਪੇ ਨਰ ਆਪੇ ਪੁਨ ਨਾਰੀ ਆਪੇ ਸਾਰ ਆਪੇ ਪਾਸਾ ਗੁਰਮੁਖ ਸੰਗਤ ਸਭੇ ਵਿਚਾਰ ਹੋ ਵਾਹੋ ਵਾਹੋ ਕਾ ਵੱਡਾ ਤਮਾਸਾ ਕੀਆ ਖੇਲ ਵੱਡ ਮੇਨ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਤਲ ਗਗਨ ਪਿਆਲ ਪੂਰ ਰਿਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਨ ਬ੍ਰਹਮਾਦਕ ਰੁਦਰਾਦਕ ਕਾਲਕ ਕਾਲ ਨਿਰੰਜਨ ਜਚਨਾ ਗੁਰਪ੍ਰਸਾਦ ਪਾਈਏ ਪਰਮਾਤ ਸਤਸੰਗਤ ਸੇਤੀ ਮਨ ਖਚਨਾ ਕੀਆ ਖੇਲ ਵੱਡ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਆਗਮ ਅਨੰਤ ਅਨਾਦ ਆਦਿ ਜਿਸ ਕੋਈ ਨ ਜਾਣੇ ਸਿਵ ਬਰਾਂ ਚ ਧਰ ਧਿਆਨ ਨਿੱਤੇ ਜਿਸ ਵੇਦ ਵਖਾਣੇ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਪਨਨ ਗੜਹਨ ਸਮਥ ਤਰਨ ਤਾਨ ਪ੍ਰਭ ਸੋਈ ਨਾਨਾ ਪ੍ਰਕਾਰ ਜਨ ਜਗ ਕਿਓ ਜਨ ਮਥੁਰਾ ਰਸ ਨਾ ਰਸੈ ਸਿਰੇ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਵਸੈ ਗੁਰੂ ਸਮਰੱਥ ਗਹਿ ਕਰੀ ਤ੍ਰੁਭ ਬੁੱਧ ਸਮਥ ਸਮਾਰਨ ਕਉ ਉਨ ਧਰਮ ਤੋ ਜਾ ਫੈਰੰਤ ਸਦਾ ਅਗ ਪੁੰਜਤ ਰੰਗ ਨਿਵਾਰਨ ਕਉ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਉ ਹਰ ਨਾਮ ਬੋਹਿਤ ਵੱਡੋ ਕਲ ਮੈਂ ਪਵ ਸਾਗਰ ਪਾਰ ਉਤਾਰਨ ਕੋ ਸੰਤ ਤੇ ਸਤ ਸੰਗਤ ਸੰਗ ਸੁਰੰਗ ਤੇਜਸ ਗਾਵਤ ਹੈ ਧਰਮ ਪੰਥ ਧਰਿਓ ਤਰਨੀ ਤਰ ਆਪ ਰਹੇ ਲਿਵ ਧਾਰਨ ਤਾਵਤ ਹੈ ਮਥੁਰਾਪਨ ਭਾਗ ਭੱਲੇ ਉਨਕੇ ਮਨ ਇੱਛਤੀ ਪਲ ਪਾਵਤ ਹੈ ਰਵ ਕੇ ਸੁਤ ਕੋ ਤੈਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸਦਾ ਭਰਪੂਰਨ ਸ਼ਬਦ ਤਰੰਗ ਪ੍ਰਗਟਤ ਦਿਨਿਆਗਰ ਗਹਿਰ ਗੰਭੀਰ ਅਥਾ ਅਤ ਵੱਡ ਸੁਭਰ ਸਦਾ ਸਭ ਵਿਦਿਰਤਨਾਗਰ ਸੰਤ ਮਰਾਲ ਕਰੇ ਕੰਤੂਹਲ ਤਿੰਨ ਜਮ ਤ੍ਰਾਸ ਮਿਟਿਓ ਦੁਖਾਗਰ ਕਲ ਜਗ ਦੁਰਤ ਦੂਰ ਕਰ ਬੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ
ਜਾ ਕੋ ਮਨ ਧਿਆਨ ਤਰੈ ਫਿਰਥ ਸਗਲ ਜੁਗ ਕਬੂ ਕੋ ਕੂ ਪਾਵੈ ਆਤਮ ਪ੍ਰਗਾਸ ਕੋ ਵੇਦ ਬਾਣੀ ਸਹਿਤ ਬਿਰਾਚ ਜਸ ਗਾਵੈ ਜਾ ਕੋ ਸਿਵ ਮੁਨ ਗਹਿਨਤ ਜਾਤ ਕਬਲਾਸ ਕਹੋ ਜਾ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਟ ਪੀਖ ਪੇਖ ਕੀਏ ਫਿਰਤ ਅਦਾਸ ਕਹੋ ਸੋ ਤਨ ਸਤਿਗੁਰ ਸੁਖ ਭਾਈ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਹੋ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਹਿ ਲੋਗ ਪਰਗਾਸੇ ਦੇਖਤ ਦਰਦ ਭਟਕ ਭ੍ਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਅਤ ਲੋਭਿਤ ਆਲਸ ਮੂਜੋ ਕੁਸਮ ਸੁਭਾਸੇ ਵਿਦਹਿ ਮਨ ਗੁਰ ਆਪ ਥਪਿਓ ਥਿਰ ਸਾਚੋ ਤਖਤ ਗੁਰ ਰਾ ਗੁਰੂ ਰਾਮਦਾਸ ਹੈ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਉਨ ਕੀਰਤ ਬੰਤ ਸਦਾ ਸੁਖ ਸੰਪਤ ਰਹਿਦ ਅਰ ਸਿੱਧ ਨ ਛੋਡੇ ਤਾ ਸਥ ਦਾਨ ਵੱਡੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਇਹ ਤਥ ਤ੍ਰਾਹੇ ਤਾਹੇ ਕਹਾਂ ਪ੍ਰਵਾਹ ਕਾਹੂ ਕੀ ਜਾ ਕੇ ਵਸੀਸ ਧਰਿਓ ਗੁਰ ਹੱਥ ਤੀਨ ਪਵਨ ਭਰਪੂਰ ਰਿਹੋ ਸੋਈ ਆਪਣ ਸਰਸ ਕੀਓ ਨ ਜਗਤ ਕੋਈ ਆਪਣੇ ਆਪ ਆਪ ਹੀ ਉਪਾਇਓ ਸੁਰ ਨਰ ਅਸਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰੈ ਨਰ ਗਣ ਗੰਧਰਵ ਖੋਜੰਤ ਫਿਰੇ ਅਵਿਨਾਸੀ ਅਚਲ ਅਜੋਨੀ ਸੰਭੋ ਰਖੋਤਮ ਅਪਾਰ ਪਰੇ ਕਰਨ ਕਾਰ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਸਤਿਗੁਰੁ ਨਾਨਕ ਭਗਤ ਕਰੀ ਇਕ ਮਨ ਤਨ ਮਨ ਤਨ ਗੋਬਿੰਦ ਦਿਓ ਅੰਗਦ ਅਨੰਤ ਮੂਤ ਨਿਜ ਧਾਰੀ ਆਗਮ ਗਿਆਨ ਰਸ ਰਸੋ ਹੋਇਓ ਗੁਰੇ ਅਮਰਦਾਸ ਕਰਤਾਰ ਕੀਓ ਬਸ ਵਾਹੋ ਵਾਹੋ ਕਰ ਧਿਆਇਓ ਸ੍ਰੀ ਗੁਰ ਰਾਮਦਾਸ ਜੈਉ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਨਾਰਦ ਤੂ ਪ੍ਰਹਲਾਦ ਸੁਧਮਾ ਪਵ ਭਗਤ

0: तन को अवतार पयो कल पिंतर जस जगत परछायो श्री गुरु रामदास जयो जह जग मह तै हर परम पद पायो मनसा कर समरंत तुझे नर काम क्रोध मिट्यो जो तिन बाचा कर समरंत तुझे तिन दुख दरिद्र मिट्यो जो खिन कर्म कर तो दर्श परस पारस सर बल पट जस गायो श्री गुरु रामदास जय जय जग मै तै हर परम पद पायो
1: जय सतगुरु सिमरंत नानक तिमर मिटै खिन जय सतगुरु सिमरंत हृदय हर नाम दिनो दिन जय सतगुरु सिमरंत जी की तपत मिटावै जय सतगुरु सिमरंत रिद सिद्ध नाउन द पावै सोई रामदास गुर बल पालन मिल संगत धन धन करहो जय सतगुरु लग प्रभ पाई सो सतगुरु सिमरो नरो जिन शब्द कमाए परम पद पाओ सेवा करत न छोड्यो पास ताते गहुर ज्ञान प्रगट उजियार दुख दरिद्र अंधियार को नास काओ कीरत जो संत चरण मुड़ लागे तिन काम क्रोध जम को नहीं त्रास जिव अंगद अंग संग गो नानक गुर तिव गुरु अमरदास कै गुरु रामदास जिन सतगुरु से पदार्थ पायो निसबास हर चरण निवास ता ते संगत सगन भाए भाव मन तुम मलिया गर प्रगुड़ सुबास त्रुह प्रहलाद कबीर त्रिलोचन नाम लैत उपजो जो प्रगास जे पिकत अत होए रहस मन सोई संत सहार गुरु रामदास नानक नाम निरंजन जानो किन्नी भगत प्रेम लिवलाई ताते अंगद अंग संग भयो सायर तिन शब्द सुरत की नीव रखाई गुरु अमरदास की कथ कथा है एक जी कछ कही न जाई सोडी सृष्ट सगल तारण को अब गुरु रामदास को मिली वडाई हम अवगुण भरे एक गुण नाहे अमृत छाड़ बिखे बिखाए माया मोह परम पै पूले सुत दारा सो प्रीत लगाए एक उत्तम पंथ सुनो गुरु संगत तह मिलंत जम त्रास मिटाए एक अरदास पाठ कीरत की गुरु रामदास राखो शरणाई मोह मल बिवस कियो काम गय केस पछाड़ो क्रोध खंड पर चंड लोभ अभिमान सुजाड़ो जन्म काल कर जोड़ हुक्म जो होए सो मन्ने भाव सागर बंदिया सिख तारे सो प्रसन्न सिर तपत आत पत सचो तख्त जोग भोग सुजत बल गुरु रामदास सच सल फन तू अटल राज अपग दल तू सतगुरु चौह जुगी आप आपे परमेश्वर सुरनर साधक सिद्ध सिख स्वत सिवंत तुरो तुर आदि जुगाद अनाद कला तारी त्रैलो अगम निगम उदरण जरा जम गुरु अमरदास तीर्था प्यो पार ग्रामी तारण तरण अग अंत अंक अंतक बल ਬਦਹਿ ਨਾ ਸਲ ਕਵ ਗੁਰੂ ਰਾਮਦਾਸ ਤੇਰੀ ਸ਼ਰਨ ਸਵਈਏ ਸ੍ਰੀ ਮੁਖ ਮਹੱਲੇ ਪੰਜਵੇਂ ਕੇ ਓਂਕਾਰ ਸਤਿਗੁਰੂ ਪ੍ਰਸਾਦ ਸਿਮਰੰ ਸੋਈ ਪੁਰਖ ਚਲੇ ਬਣਾਸੇ ਜਿਸ ਸਿਮਰਤ ਦੁਰਮਤ ਮਲ ਨਾਸੇ ਸਤਿਗੁਰ ਚਰਨ ਕਮਲ ਰਿਤ ਧਾਰੰਗ ਗੁਰ ਅਰਜਨ ਗੁਣ ਸਹਿਜ ਵਿਚਾਰੰਗ ਗੁਰੂ ਰਾਮਦਾਸ ਘਰ ਕਿਉ ਪਰਗਾਸ ਸਗਲ ਮਨੋਰਥ ਪੂਰੀ ਆਸ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕੋ ਜੈ ਤਵਾਰ ਹਰ ਜਨ ਕੋ ਪਾਇਓ ਸ਼ਬਦ ਗੁਰੂ ਪਰਗਾਸਿਓ ਹਰ ਰਸਨ ਵਸਾਇਓ ਗੁਰੂ ਨਾਨਕ ਅੰਗਦ ਅਮਰ ਲਾਗੇ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਵਡਭਾਗੀ ਉਨ ਮਾਨਿਓ ਰਿਤ ਸ਼ਬਦ ਵਸਾਇਓ ਮਨ ਮਾਨਿਓ ਮਨ ਮਾਨਕ ਸੰਤੋਖਿਓ ਗੁਰੂ ਨਾਮ ਦ੍ਰਿੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਅਣਪੋ ਠਹਿਰਾਇਓ ਜਨਕ ਰਾਜ ਵਰਤਾਇਆ ਸਾਜੁਗ ਆਲੀਨਾ ਗੁਰ ਸ਼ਬਦੇ ਮਨ ਮਾਨਿਆ ਅਬ ਤੀਜ ਪਤੀਨਾ ਗੁਰੂ ਨਾਨਕ ਸੱਚ ਨੇਵ ਸਾਜ ਸਤਿਗੁਰੂ ਸੰਗਲੀਨਾ ਗੁਰ ਅਰਜਨ ਘਰ ਗੁਰੂ ਰਾਮਦਾਸ ਅਪਰੰਪਰ ਬੀਨਾ ਖੇਲ ਗੁੜੋ ਕਿਉ ਹਰ ਰਾਜ ਸੰਤੋਖ ਸਮਾਚਰ ਬਿਮਲ ਬੁੱਧ ਸਤਿਗੁਰੂ ਸਮਾਨੋ ਅੱਜ ਉਨੀ ਸੰਗੋ ਸੁਜਸ ਕਾਲੇ ਕਵਨ ਵਖਾਨਿਓ ਗੁਰੂ ਨਾਨਕ ਅੰਗਦ ਵਰੋ ਗੁਰ ਅੰਗਦ ਅੰਬਰ ਨਿਧਾਨ ਗੁਰੂ ਰਾਮਦਾਸ ਅਰਜਨ ਵਰੋ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਅੱਜ ਉਨੀ ਸੰਭੋ ਭੈ ਪੰਜਨ ਪਰ ਦੁਖ ਨਿਵਾਰਿਆ ਪਾਰ ਅਨੰਭੋ ਅਗਹਿ ਗਹਿਨ ਭਰਤ ਅਗਹਿ ਗਹਿਨ ਭ੍ਰਮ ਭਰਾਤ ਦਹਿਨ ਸੀਤਲ ਸੁਖਦਾਤੋ ਆਸੰਭੋ ਉਦਵਿਓ ਪੁਰਖ ਪੂਰਨ ਬੇਦਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰੂ ਸ਼ਬਦ ਸਮਾਇਓ ਧਨ ਧਨ ਗੁਰੂ ਰਾਮਦਾਸ ਗੁਰਜਿਨ ਪਾਰਸ ਪਰਸ ਮਿਲਾਇਓ ਜੈ ਜੈ ਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵਰਤਾ ਗੁਰਪੂਰਾ ਪਾਇਓ ਵਡਭਾਗੀ ਲਿਵ ਲਾਗੀ ਮੇਦਨ ਭਰ ਸਹਿਤ ਭੈ ਪੰਜਨ ਪਰ ਪੀਰ ਨਿਵਾਰਣ ਤਾ ਕਲ ਸਹਾਰ ਤੋ ਜਸ ਵਕਤਾ ਕੁਲ ਸੋਡੀ ਗੁਰੂ ਰਾਮਦਾਸ ਤਨ ਪਰ ਧਰਮ ਤੁਜਾ ਅਰਜਨ ਹਰ ਭਗਤ ਧਰਮ ਧੀਰ ਗੁਰਮਤ ਗੰਭੀਰ ਪਰ ਦੁਖ ਵਿਸਾਰਣ ਸ਼ਬਦ ਸਾਰ ਹਰ ਸਮਵਿਦਾਸ ਅਹਮੇਵ ਨਿਵਾਰਣ ਮਹਾਂਦਾਨ ਸਤਿਗੁਰ ਗਿਆਨ ਮਨ ਚਾਉ ਨ ਉਟੈ ਸਤਵੰਤ ਹਰ ਨਾਮ ਮੰਤਰ ਨਾਮ ਨਿਧਨ ਨ ਖੁਟੈ ਗੁਰੂ ਰਾਮਦਾਸ ਤਨ ਸਰਵਮੈ ਸਹਿ ਚੰਦੂ ਵਾ ਤਾਣਿਓ ਗੁਰ ਗੁਰ ਅਰਜਨ ਕਲ ਚਰੈ ਤੈ ਰਾਜ ਜੋਗ ਰਸ ਜਾਣਿਓ ਭੈ ਨਿਰਭਉ ਮਾਨਿਓ ਲਖ ਮੈ ਅਲਖ ਲਖਾਇਓ ਅਗਮ ਗੋਚਰ ਗੁਦ ਗਤ ਗੰਭੀਰ ਸਤਿਗੁਰੂ ਪਰਸਾਇਓ ਗੁਰ ਪਰਚੇ ਪਰਮਾਨ ਰਾਜ ਮੈਂ ਜੋ ਕਮਾਇਓ ਧਨ ਧਨ ਗੁਰੂ ਜਿਨ ਧਨ ਧਨ ਗੁਰ ਧਨ ਅਸਵਰ ਸਰ ਸੁਭਰ ਭਰਾਏਓ ਗੁਰੂ ਗਮ ਪ੍ਰਮਾਣ ਅਜਰ ਜਰੋ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਚਰੈ ਤਹ ਸਹਿਜ ਜੋਗ ਨਿਜ ਪਾਇਓ ਅਮਿਉ ਰਸਨਾ ਬਦਨ ਬਰ ਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਅਹਮੈ ਨਿਵਾਰੋ ਪੰਚਾ ਹਰ ਨਿਦਲਿਓ ਸੁਨ ਸਹਿਜ ਨਿਜ ਕਰ ਸਹਾਰ ਹਰ ਨਾਮ ਲਾਗ ਜਗ ਉਦਰੋ ਸਤਿਗੁਰੂ ਹਿਰਦੇ ਵਸਾਇਓ ਗੁਰ ਅਰਜਨ ਕਲ ਉਚਰੈ ਤੈ ਜਨ ਕੈ ਕਲਸ ਦੀ ਪਾਇਓ ਸੋਰਠ ਗੁਰੂ ਅਰਜਨ ਪੁਰਖ ਪ੍ਰਮਾਣ ਪ੍ਰਥਾਉ ਚਾਲੈ ਨਾਹੀ ਨੇਜਾ ਨਾਮ ਨਿਸ਼ਾਨ ਸਤਿਗੁਰੂ ਸ਼ਬਦ ਸਵਾਰਿਓ ਭਵ ਜਲ ਸਾਰ ਸਾਹਿਤ ਨਾਮ ਹਰੀ ਕਾ ਬੋਥਾ ਤੋਂ ਸਤਿਗੁਰੂ ਸੰਹੇਤ ਨਾਮ ਲਾਗੇ ਜਗ ਉਧਰੋ ਜਗਤ ਉਧਾਰਨ ਨਾਮ ਸਤਿਗੁਰੂ ਤੁਠੇ ਪਾਇਓ ਅਬ ਨਾਇ ਅਵਰ ਸਾਰੇ ਕਾਮ ਬ੍ਰੰਤਰ ਪੂਰੀ ਪਾੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਜੋ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਬੈਨੈਨ ਸਤ ਰੂਪ ਸਤ ਨਾਮ ਸਤ ਸੰਤੋਖਤਰ ਉਰ ਆਦਿ ਪੁਰਖ ਪਰਤਖ ਲਖ ਅਛਰ ਮਸਤਕ ਤੁਰ ਪ੍ਰਗਟ ਜੋਤ ਜਗ ਮਗੇ ਤੇਜ ਭੂ ਮੰਡਲ ਛਾਇਓ ਪਰਸ ਪਰਸ ਪਰਸ ਪਰਸ ਗੁਰੂ ਗੁਰੂ ਕਹਾਇਓ ਭਣਮਥਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲ ਜੁਗ ਜੁਹਾ ਜੇ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਵਿਤਰੋ ਤਿਹ ਜਨ ਜਾਚੋ ਜਗ ਤ੍ਰਿਪਰ ਜਾਨਿਤ ਬਾਸਰ ਰਹਿਣ ਬਾਸ ਜਾਂ ਕੋ ਹਿਤ ਨਾਮ ਸਿਉ ਪਰਮਾਤੀਤ ਪਰਮੇਸ਼ਰ ਕੈ ਰੰਗ ਰੰਗੋ ਬਾਸਨਾ ਤੇ ਬਾਹਰ ਪੈ ਦੇਖਦ ਤਾਮ ਸਿਉ ਅਪਰ ਅਪਰੰਪਰ ਪੁਰਖ ਸੋ ਪ੍ਰੇਮ ਲੱਗੋ ਬਿਨ ਭਗਵੰਤ ਰਸ ਨਾਹੀ ਔਰੇ ਕਾਮ ਸਿਉ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕੈ ਹਿਤ ਪਾਇ ਰਿਓ ਮਿਲਤ ਆਰਾਮ ਸਿਉ ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡੋ ਏਕ ਕਰੇ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੇ ਰਾਮਦਾਸ ਗੁਰੂ ਜਗ ਤਾਰਨ ਕੋ ਗੁਰੂ ਜੋਤ ਅਰਜਨ ਮਾਏ ਧਰੇ ਜਗ ਔਰ ਨਾਏ ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰਿ ਉਜਾਗਰ ਆਣ ਕਿਓ ਮਥੁਰਾ ਤਿਨਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨੇ ਅੰਮ੍ਰਿਤ ਨਾਮ ਪਿਓ ਇਹ ਪਦਤ ਤੇ ਮਾਚੂ ਕਹਿ ਰੇ ਮਨ ਭੇਦ ਬਭੇਦ ਨ ਜਾਣ ਬਿਓ ਪਰਤਾ ਚਰੀ ਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਮਲੋ ਨਹੀਂ ਭਾਗ ਲੀਲਾ ਰੁਦੈ ਤਬਲੋ ਭਰਮ ਤੇ ਫਿਰ ਤੇ ਬੋਤਾਇਓ ਕਲ ਘੋਰ ਸਮੁੰਦਰ ਮੈਂ ਬੁੜਤ ਹੈ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋਈ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋੜਨ ਕਰ ਬਣਾਇਓ ਕਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਧਾਰਨ ਬਸੈ ਸੰਤ ਜਿਸ ਹਿਰਦੇ ਗੋਖ ਬਦਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨਿ ਅਵਰਨ ਕੋਏ ਮਨ ਬਚ ਜਿਨ ਜਾਣਿਓ ਭਇ ਤੈ ਸੰਸਰ ਸੋਏ ਧਾਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਹੋ ਫਰ ਭਣ ਮਥੁਰਾ ਕਛੁ ਭੇਦ ਨਾਏ ਗੁਰ ਅਰਜਨ ਪਰਤਖ ਹਰ ਅਜੈ ਗੰਗ ਜਲ ਟਹਿ ਅਟਲ ਸਿੱਖ ਸੰਗਤ ਸਭ ਨਾਵੈ ਨਿਤ ਪੁਰਾਣ ਬਾਚੇ ਭੇਦ ਬਦਮਾ ਮੁਖ ਗਾਵੈ ਅਜੈ ਚਵਰ ਸਿੱਖ ਤੁਲੇ ਨਾਮ ਅੰਮ੍ਰਿਤ ਮੁਖ ਲਿਓ ਗੁਰੂ ਅਰਜਨ ਛਤਰ ਛਤ ਸਿਰ ਛਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰ ਪੈ ਗਇਓ ਹਰ ਬੰਸ ਜਗਤ ਜਸ ਸੰਚਰੋ ਸੋ ਕੌਣ ਕਹਿ ਸ੍ਰੀ ਗੁਰੂ ਮੋਇਓ ਦੇਵਪੁਰੀ ਮੈਂ ਗਏ ਆਪ ਪਰਮੇਸ਼ਵਰ ਭਾਇਓ ਹਰ ਸਿੰਘਾਸਨ

ਕਿਤੇ ਥਾਇ ਗਿਆਨ ਹੀ ਨੰਗ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰਬਿਣ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਕੀ ਮੁਲੋ ਨ ਬਾਕੇ ਮਾਣੋ ਘੱਲੇ ਉੱਠੀ ਚੱਲੇ ਸਾਧ ਨਾਹੀ ਅਵੇਹੀ ਗੱਲੇ ਰਾਮ ਚੁਰੇ ਦਲ ਮੇਲਵੈ ਅੰਤਰ ਬਲਦਕਾਰ ਬੰਤਰ ਕੀ ਸੈਨਾ ਸੇਵੀ ਮਨ ਤਣ ਜੁਜ ਅਪਾਰ ਸੀਤਾ ਲੈ ਗਿਆ ਦਸ਼ਰੋ ਲਛਮਣ ਮੋਹ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪੋ ਥਾਪ ਮਨ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਨੁਮੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੈਤ ਨ ਸਮਝੇ ਤਿਨ ਪ੍ਰਭ ਕੀ ਕਾਮ ਨਾਨਕ ਵੇ ਫੁਰਵਾਓ ਸੋ ਕੀਰਤਨ ਮਿਟੇ ਰਾਮ ਲਾਹੌਰ ਸਹਿਰ ਜਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹੇ ਕਿਆ ਨਿਸ਼ਾਨੀ ਟੁੱਟ ਨ ਆਵੇ ਅੰਨੇ ਉਦੋ ਸੇ ਘਰੇ ਹੇ ਉੱਠੇ ਕੂੜੀ ਰੰਨੀ ਧੰਮੇ ਸੱਤੀ ਰੰਨੀ ਘਰੇ ਸਿਆਪਾ ਰੋਵਣ ਕੂੜੀ ਕੰਮੇ ਜੋ ਲੇਵੈ ਦੋ ਸੋ ਦੇਵੈ ਨਾਹੇ ਖੱਟੇ ਦਮ ਸਹਮੇ ਭੱਬਰ ਤੂੰ ਹਰਿਆ ਬੁਲਾ ਕਬਲਾ ਕੰਚਨ ਵਨ ਕਹਿ ਦੋਖੜੇ ਸੜਿਓ ਕਾਲੀ ਹੋਈ ਦੇਹੋਰੇ ਨਾਨਕ ਮੈਂ ਤਣ ਫੰਗ ਜਾਣਾ ਪਾਣੀ ਲਾ ਲਹਾ ਜੇ ਸੇਤੀ ਮੇਰਾ ਸੰਗ ਜੇ ਡਿੱਠੇ ਤਣ ਪਰ ਫੜੇ ਚੜੇ ਚਵਾਗਣ ਵਨ ਰੱਜ ਨ ਕੋਈ ਜੀਵਿਆ ਪਹੁੰਚ ਨ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੇ ਸਰਫੇ ਸਦਾ ਸਦਾ ਇਹ ਵਹਿ ਗਈ ਵਿਹਾਏ ਨਾਨੀ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦਿਓ ਰਾਏ ਨੋ ਮਤ ਚਲੇ ਜਾ ਬੁੱਢਾ ਹੋਵੇ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੇ ਪੂਰੇ ਕਾਕੀਆ ਸਭ ਕੁਛ ਪੂਰਾ ਘੱਟ ਵੱਧ ਕੁਛ ਨਾ ਹੈ ਨਾ

ਗੁਰੂ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਇ ਨਾਨਕ ਹਾਂ ਹਾਂ ਕਰਤੇ ਖਾਪੂ ਖੂਹਣ ਲਖੇ ਸੰਖ ਸਤਿਗੁਰ ਮਿਲੇ ਸੋ ਬਰੇ ਸੱਚ ਸ਼ਬਦ ਅਲੰਖ ਜਿਨ੍ਹਾਂ ਸਤਿਗੁਰੂ ਇੱਕ ਮਨ ਸੇਵਿਆ ਤਿੰਨ ਜਣ ਲਾਗੋ ਪਾਏ ਗੁਰ ਸ਼ਬਦੀ ਹਰਮਨ ਵਸੈ ਮਾਇਆ ਕੀ ਭੁੱਖ ਜਾਏ ਸਿਹ ਜਨ ਨਿਰਮਲ ਉਜਲ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉਂ ਪੁਰਖੇ ਕਰ ਭਗਤੀ ਨਾ ਰਹਿ ਅਤਲੋਚੇ ਭਗਤੀ ਲਾਏ ਬੋ ਕਰਮ ਬਹੁਰਸ ਸਾਲਣੇ ਸਵਾਰ ਦੇ ਖਟਰਸ ਮਿੱਠੇ ਪਾਏ ਤਿਉਂ ਬਾਣੀ ਭਗਤ ਸਲਾਹਦੇ ਹਰ ਨਾਮੇ ਚਿਤ ਲਾਏ ਮਨ ਤਣ ਤਣ ਆਗੇ ਰੱਖਿਆ ਸਿਰ ਵੇਚਿਆ ਗੁਰ ਅੱਗੇ ਜਾਏ ਪੈ ਭਗਤੀ ਭਗਤ ਬਹੁ ਲੋਚਦ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੀ ਪਰਵਾਵੈ ਕਿਤ ਖਾਂਦੇ ਤਿਪਤਾਏ ਸਤਿਗੁਰ ਕੇ ਭਾਣੇ ਜੋ ਚੱਲੇ ਤਿਪਤਾਸੇ ਹਰ ਗੁਣ ਗਾਏ ਧਨ ਧਨ ਖਲਜ ਗੁਣਾਨਕਾ ਜੇ ਚੱਲੇ ਸਤਿਗੁਰੂ ਪਾਏ ਸਤਿਗੁਰੂ ਨਾ ਸੇਵਿਓ ਸ਼ਬਦਨ ਰੱਖਿਓ ਰਤਾਰ ਤਿਗਤ ਨਾ ਕਾ ਜੀਵਿਆ ਕਿਤੇ ਆਏ ਸੰਸਾਰ ਗੁਰਮਤੀ ਭਉ ਮਨ ਪਵੈ ਤਾਂ ਹਰਸ ਲੱਗੇ ਪਿਆਰ ਨਾ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹ ਜਗ ਭਰਮਿਆ ਘਰ ਮੁਸੇ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰਲਿਆ ਮਨ ਮੁਖ ਅੰਧਾ ਲੋਏ ਗਿਆਨ ਖੜਗ ਪੰਜ ਦੂਤ ਸੰਹਾਰੈ ਗੁਰਮਤ ਜਾਗੈ ਸੋਏ ਨਾਮ ਰਤਨ ਪਰਗਾਸਿਆ ਮਨ ਤਨ ਨਿਰਮਲ ਹੋਏ ਨਾਮਹੀਨ ਨਕਟੇ ਫਿਰੈ ਬਿਨ ਨਾਮੇ ਬੈ ਰੋਏ ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮਿਟ ਨ ਸਕੈ ਕੋਏ ਗੁਰਮੁਖ ਹਰ ਤਨ ਖਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਤੁੱਟ ਭਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤਣ ਪਾਰਾਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਣਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਦਸਵੇਂ ਚੜਿਆ ਦਸਵੇਂ ਆਕਾਸ ਤਿਥੈ ਓਂਗਣਾ ਭੁੱਖ ਹੈ ਹਰੇ ਅੰਮ੍ਰਿਤ ਨਾਮ ਸੁਖਵਾਸ

0: ਜਨ ਨਾਨਕ ਮੰਗੇ ਧੂੜ ਤਿੰਨ ਹਉ ਸਤਿਗੁਰ ਬਾਣੇ ਜਾਉ ਲੱਖ ਚੁਰਾਸੀ ਮੇਦਣੇ ਤਿਸਨਾ ਜਲਤੀ ਕਰੇ ਪੁਕਾਰ ਇਹ ਮੋਹ ਮਾਇਆ ਸਭ ਪਸਰਿਆ ਨਾਲ ਚਲੇ ਨਾਂਤੀ ਵਾਰ
1: ਬਿਨ ਹਰ ਸ਼ਾਂਤ ਨਾ ਆਵਈ ਕਿਸੇ ਅੱਗੇ ਕਰੀ ਪੁਕਾਰ ਵਡਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰਤਾਰ ਅਸੀਂ ਖਤੇ ਬਹੁਤ ਕਮਾਮ ਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਉ ਪਾਪੀ

ਜਿੰਨਾ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੇ।

करुणाकशु ना जाय। गुरमती ज्ञान गुरतन मन वसै,

बिन सतगुर दाता को नहीं, जो हर नाम दे आधार।

ਕਰਤਾ ਸਭ ਕਿਛ ਜਾਣਦਾ, ਜਿਨ ਰੱਖੀ ਬਣਤ ਬਣਾਇ। ਓਮ ਜਗ ਸਭ ਤੀਰਥਾ, ਪੜ ਪੰਡਤ ਥੱਕੇ ਪੁਰਾਣ।

ਵਿੱਚ ਹਉ ਮੈਂ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਨ ਜਿੰਨਾ ਹਰ ਹਰ

ਜਿੱਥੇ ਹੱਥ ਨਾ ਪਾਏ ਮਨ ਮੁਖ ਸੇਤੀ ਸੰਗ ਕਰੇ ਮੋਇ ਕਾਲਖ ਦਾਗ ਲਗਾਏ ਮੋ ਕਾਲੇ ਤਿੰਨ ਲੋਬੀਆਂ ਜਸਨ ਜਨਮ ਗਵਾਏ।

ਪ੍ਰਭਕਰਤਾ ਲਿਖਿਆ ਸੋ ਮੇਟਣਾ ਨਾ ਜਾਏ ਜੀਓ ਪਿੰਡ ਸਭ ਤਿਸ ਦਾ ਪ੍ਰਿਤਪਾਲ ਕਰੇ ਹਰ ਰਾਏ।

ਸ਼ਬਦ ਮਰੈ ਸੋ ਮੂਆ ਜਾਪੈ, ਗੁਰ ਪ੍ਰਸਾਦੇ ਹਰ ਅਸਤਰਾ ਪੈ, ਹਰ ਦਰਗਹਿ ਗੁਰ ਸ਼ਬਦ ਆਪੈ,

ਪਾਹਿ ਗੁਰਮੁਖ ਅੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਉਹ ਨਾ ਮਹਿਲ ਪਤੰਗ ਨ ਲਗਈ ਜੇ ਚੱਲਣ ਸਤਿਗੁਰ ਪਾਏ।

ਮਨਮੁਖ ਦੈ ਦਿਸ ਫਿਰ ਰਹੀ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁਕਾਏ ਮਰ ਜਮਹਿ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ

ਨੀ ਲਗਨ ਅਨ ਦਿਨ ਸੇਵਨ ਗੁਰ ਆਪਣਾ ਅਨ ਦਿਨ ਅੰਦਰ ਹਨ ਨਾਨਕ ਸੇ ਮੋਹ ਸੋਹਣੇ ਸੱਚੇ ਦਰਦ ਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣਹੇ

ਆਪ ਪਛਾਣੇ ਪ੍ਰੀਤਮ ਮਿਲ ਬੁੱਠਾ ਸ਼ਹਿ ਬਰਲਾਇ ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਇ ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਇ ਨਾਨਕ ਸੁਖ ਸਵਨ ਸੁਹਾਗਣੀ ਸੱਚਾ ਨਾਮ ਸਮਾਇ ਤੁਰੋਂ

ਸਤਿਗੁਰ ਮਿਲੈ ਜਲ ਪਾਈਐ ਚੁਕੈ ਭੁੱਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛੁ ਤਿਸ ਕੈ ਪਾਸ ਬਿਨ ਬੋਲਿਆ ਸਭ ਕਿਛੁ ਜਾਣਦਾ ਕਿਸ ਆਗੈ ਕੀ ਚਰਦਾਸ ਨਾਨਕ ਘਟ ਘਟ ਇੱਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਇ ਹਰ ਬੁੱਠਾ ਮਨ ਤਨ ਸਭ ਪਰ ਫੜ ਸਭ ਜਗ ਹਿਰਿਆਵਲ ਹੋਇ ਸ਼ਬਦ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਇ ਨਾਨਕ ਨਾਮ ਨ ਵਿਸਰੈ ਜਿਨ ਸਿਰਿਆ ਸਭ ਕੋਇ ਨਾਨਕ ਤੇ ਨਾ

ਵੱਡ ਭਾਗੀਆ ਸੋਹਾਗਣੇ ਜਨ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸੀਆ ਨਾਨਕ ਨਾਮ ਸਮਾਏ ਵਾਹ।

ਵਾਹੁ ਵਾਹੁ ਸਤਿਗੁਰ ਸਤਿਪੁਰਖ ਜਿਸਨੋ ਸਮਤ ਸਭ ਕੋਈ। ਵਾਹੁ ਵਾਹੁ ਸਤਿਗੁਰ ਨਿਰਵੈਰ ਜਿਸ ਨਿੰਦਾ ਉਸਤ ਤੁਲ ਹੋਏ। ਵਾਹੁ ਵਾਹੁ ਸਤਿਗੁਰ ਸੋ ਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ। ਵਾਹੁ ਵਾਹੁ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨ ਪਰਵਾਰ। ਵਾਹੁ ਵਾਹੁ ਸਤਿਗੁਰੂ ਹੈ ਜੇ ਸੱਚ ਦੜਾਏ ਸੋਏ। ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮ ਪ੍ਰਾਪਤ ਹੋਏ।

ਸਤਿਗੁਰ ਪੁਰਖ ਹਰਿ ਧਿਆਇ ਦਾਸ, ਸਤ ਸੰਗਤ ਸਤਿਗੁਰ ਪਾਇ, ਸਤ ਸੰਗਤ ਸਤਿਗੁਰ ਸੇਵ ਦੇ, ਹਰ ਮੇਲੇ ਗੁਰ ਮੇਲਾਏ। ਇਹੋ ਭੋ ਜਲ ਜਗਤ ਸੰਸਾਰ ਹੈ, ਗੁਰਬੂਹਿਥ ਨਾਮ ਧਰਾ।

ਰਾਮ ਸਮਰੱਥ ਪੁਰਖ ਪਾਰ ਜਿਸ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ

ਮਾਤੇ ਅੰਗ ਮੇਵਾਰਾ ਪ੍ਰਬਲ ਚੰਡ ਕੋ ਸਕਿਓ ਵਾਰਾ ਹੋ ਘਟਿਓ ਭੋਰਾ ਨਦ ਗਾਏ ਅਸ਼ਟ ਮਾਲ ਕੋ ਸੁਖ ਸੰਗ ਲਾਏ ਪੁਨ ਆਇਓ ਹਿੰਡੋਲ ਪੰਚ ਨਾਲ ਸੰਗ ਅਸ਼ਟ ਸੋਤੇ ਉੱਠੇ।

ਸਤਿਗੁਰੂ ਨੇ ਪਾਇਆ, ਸਤਿਗੁਰੂ ਤਾਂ ਪਾਇਆ, ਸਹਿਤ ਸੇਤੀਆਂ ਮਨ ਵਜੀਆਂ, ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ, ਸਬਦ ਗਾਵਣਿਆਈਆਂ, ਸਬਦ ਵਤਨ ਦਾ ਉਹ ਹਰੀ ਕੇਰਾ ਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਘਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਮਾਮੇ ਸੋਖੋ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੇ, ਨਾਮ ਮਨ ਵਸਾਵੇ ਨਾਮ ਜਨ ਕਿਆ ਮਨ ਵਸਿਆ, ਬਾਜੇ ਸਭ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਭਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੁ, ਜਿਸ ਦੀਆਂ ਇਹ ਬੜਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਬਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੇ ਸਬਦ ਬਾਜੇ ਕਰਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਨ ਕਹੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ। ਸੱਚ ਲਿਵੇ ਮੈਂ ਦੇਹ ਨੁਮਾਣੀ, ਦੇਹ ਨਮਾਣੀ ਲਿਵੈ ਬਾਜਿਓ ਕਾ ਕਰੇ ਵਿਚਾਰੀਆ, ਤੁਝ ਬਾਤ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਂ ਨਾਹੀਂ ਸਭ ਲਗ ਸਵਾਰੀਆ, ਕਹਿ ਨਾਂਗ ਲਿਵੈ ਬਾਜਿਓ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਬਕਟੇ ਗਾਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ, ਕਹੇ ਨਾਨਕ ਇਹੋ ਆਨੰਦ ਆਨੰਦ ਗੁਰੂ ਤੇ ਜਾਣਿਆ। ਬਾਬਾ ਜਿਸ ਤੋਂ ਦੇ ਸੋ ਜਨ ਪਾਵੇ, ਪਾਵੇ ਤਾਂ ਸੋ ਜਨ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਹਿਰਦੈ ਦਿਸ ਇੱਕ ਨਾਮ ਲੱਗ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਇਕੱਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਇਕੱਥ ਗਰੇ ਕੇ ਤਦੁਆਰੇ ਪਾਈਏ, ਤਨ ਮਨ ਧਨ ਸਭ ਸੌਂਭ ਗੁਰ ਕੋ, ਹੁਕਮ ਮਨੈ ਪਾਈਏ ਹੁਕਮ ਮਨੈ ਹੁ ਗੁਰੂ ਕੇਰਾ, ਗਾਵੋ ਸੱਚੀ ਬਾਣੀ ਕਹੇ ਨੰਗ ਸੁਣੋ ਸੰਤਿਓ ਕਿਥਿਓ ਇਕੱਥ ਕਹਾਣੀ। ਇਹ ਮਨ ਚਾਂਚਲਾ ਚੁਤਰਾਏ ਕਿਨੇ ਨਾ ਪਾਇਆ, ਚੁਤਰਾਏ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨ ਏਤ ਭਰਮ ਭਲਾਇਆ, ਮਾਇਆ ਤੋਂ ਮੋਹਣੇ ਤੈਨੇ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸ ਵਿੱਚ ਜੋ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚਾਂਚਲ ਚੁਤਰਾਏ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲਿਆ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲਿਆ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਦ ਪਛੋਤਾਈਐ, ਸਤਿਗੁਰੂ ਕਾਬ ਦੇ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਹਿੰਦੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਬਖਾਣੇ, ਅੱਖ ਤੈ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜਨ ਸਤ ਉਦਵ ਪਾਏ ਇੱਕ ਬੇਕ ਪਰਸਨ ਆਇਆ, ਲੱਭ ਲੋ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਤੁੱਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਾਰੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ
ਬਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਦੱਸਿਆ ਹਰ ਬਾਸ ਨਾ ਸੁਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੈ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵੇ ਚਲ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੈ ਵੀ ਤੂੰ ਚਲਾਏ ਤਿਵੇ ਚਲੇ, ਜਿਨਾ ਮਾਰਗ ਪਾਵੇ ਕਰ ਕਿਰਪਾ, ਜੇ ਨਾਮ ਲਾਹੇ ਛੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਸਾ ਸੁਣੇ ਆਪਣੀ ਛੇ ਗੁਰਦੁਆਰੇ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇਂ ਚਲਾਵੇ, ਇਹ ਸੁਹਿਲਾ ਸਭ ਦੋ ਸੁਹਾਵਾ, ਸਭ ਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਤਿੰਨ ਕੇ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰ ਇਹ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਉਪਜੇ ਬਿਣ ਸਹਿਜੇ, ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ। ਸਹਿਸੇ ਜੀਉ ਮਲੀਣ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸਬਦ ਲਾਗੋ ਹਰ ਸਵਰ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦ ਜੀ ਸਹਿਜ ਉਪਜੇ, ਇਹ ਸਹਿਸਾ ਇਵ ਜਾਏ ਜੀਉ ਮੈਲੇ, ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ, ਤਿੰਨੇ ਜਨਮ ਜੋ ਹਾਰਿਆ, ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਬੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ, ਕਹਿ ਨਾ ਕਿ ਜਿਨ ਸੱਚ ਤਜਿਆ, ਕੂੜੇ ਲਾ ਗਏ ਤਿੰਨੇ ਜਨਮ ਜੋਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀਂ, ਮਨਸਾ ਸੱਚ ਸਮਾਣੀ। ਜਨਮ ਰਤੇ ਖੱਟਿਆ ਭਲੇ ਸੇ ਬਨਜਾਰੇ, ਕਹੇ ਨਾਂ ਕਿ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰੂ ਨਾਲੇ, ਗੁਰ ਕੇ ਚਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ। ਆਪ ਛੜ ਸਦਾ ਰਹਿ ਪਰਣੇ, ਗੁਰਬਨਾਵਨ ਜਾਣੇ ਕੋਏ, ਕਹੇ ਨਾਂ ਕਿ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਕ ਚਰਣੀ, ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ, ਬਾਣੀ ਆ ਸੁਰਬਾਣੀ, ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਿੰਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੇ ਨਾਂਗ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ, ਹਰ ਹਰ ਨਿਤ ਕਰੇ ਰਸਨਾ, ਕਿਹਾ ਕਛੂ ਨ ਜਾਣੀ, ਚਿਤ ਜਨਕਾ ਹਿਰ ਲਿਆ ਮਾਇਆ, ਬੋਲਣ ਪੈ ਰੁਬਾਣੀ, ਕਹਿ ਨਾਂਗ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸਾਬਰ ਤਨ ਹੈ ਹੀਰੇ ਜਿਤ ਜੜਾਓ, ਸਬਦ ਰਤਨ ਜਿਤ ਮਨ ਲਾਗਾ ਇਹ ਹੋਵਾ ਸਮਾਓ, ਸਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਜਾਏ। ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਾਖਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬਜਾਏ, ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ, ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੇ ਸਾਰ ਨ ਜਾਣੀ, ਤਤੇ ਸਾਰ ਨ ਜਾਣੀ ਗੁਰੂ ਬਾਜੋ ਤਤੇ ਸਾਰ ਨ ਜਾਣੀ, ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਈ ਜਿਸ ਨੂੰ ਆਂਦਨ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਣੀ।
ਮਾਤਕ ਉਦੋਂ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਵਸਾਰੀਐ ਇਹ ਵਰਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ ਉਸ ਨੂੰ ਕਿਹੋ ਪੁਣ ਸਕੀ ਜਿਸ ਨੂੰ ਆਪਣੇ ਲਈ ਬੁਲਾਵੇ ਆਪਣੇ ਲਈ ਬੁਲਾਪੇ ਆਪਣੇ ਲਈ ਆਪੇ ਲਿਆਇਓ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਰ ਚਾਇਆ ਜਾਂ ਤੁਸ ਭਾਣਾ ਤਾਂ ਜੰਮਿਆ ਪਰਵਾਲ ਭਲਾ ਪਾਇਆ ਲਿਬ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰ ਬਰਤਾਇਆ ਇਹ ਮਾਇਆ ਜਿਤ ਹਰ ਬਿਸਰੇ ਮੂੰਹ ਉਪਜੇ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਬੱਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਬਸੇ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਭੱਲੇ ਪਾਏ ਹਰ ਆਸ ਮੇਰੀ ਮਨ ਬਣ ਜਾਰਾ ਹਰ ਆਸ ਮੇਰੀ ਮਨ ਬਣ ਜਾਰਾ ਸਤਿਗੁਰ ਤੇ ਰਾਹ ਜਾਣੇ ਹਰ ਹਰ ਨਿਤ ਜਪਿਓ ਜਿਉ ਲਾਹਾ ਖਟਿਓ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰਾ ਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਤੂੰ ਅੰਨ ਰਸ ਰਾਹ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨਾ ਤ੍ਰਿਸਨਾ ਲਾਗੇ ਆਏ ਇਹੋ ਹਰ ਰਸ ਕਰਮੇ ਪਾਈਐ ਸਤਿਗੁਰ ਮਿਲੇ ਜਿਸ ਆਏ ਕਹਿ ਨਾਨਕੁਰ ਅੰਨ ਰਸ ਵਿਸਰੇ ਜਾਂ ਹਰ ਬਸੇ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦ ਜੀ ਬੂਝਿਆ ਤਾਂ ਚਲਤ ਹੋਵਾ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਹ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਸ ਸਖੀਏ ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰਾਂ ਦੇਖੋ ਕੋਈ ਹਰ ਬਿਨ ਅਵਰਾਂ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰਪ੍ਰਸਾਦੀ ਬੂਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਥੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਰਣੋ ਮੇਰਿਓ ਸਾਚੇ ਸੋਹਣੇ ਨੂੰ ਪਠਾਏ ਸਾਚੇ ਸੋਹਣੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਾਂ ਰਸ ਮਾਣੀ ਸੱਚ ਅਲੱਖ ਬੜਾਣੀ ਤਾਂ ਕਿ ਗਦ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੋਹਣੇ ਨੂੰ ਪਠਾਏ ਹਰ ਜੀਓ ਗੁਫਾ ਦੇ ਰੱਖ ਕੇ ਬਾਜਾ ਪਵਣ ਬਜਾਇਆ ਬਜਾਇਆ ਬਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਾਂ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕਾ ਪੈਰੇ ਜੀਓ ਗੁਫਾ ਦੇ ਰੱਖ ਕੇ ਬਾਜਾ ਪਾਉਣ ਬਜਾਇਆ ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ ਗਾਵਤ ਸੋਹਲਾ ਘਰ ਸਾਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਧ ਭਾਵੇ
ਗੁਰਮੁਖ ਜਿਨਾ ਬਝਾਵੇ ਇਹ ਸਹਿ ਸੁਮਨਾ ਕਾਖਾ ਸੁਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵਹੇ ਆਨੰਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ।

ਪਵਿਤ ਸਤਿਗੁਰ ਰਹਾ ਪ੍ਰਭੂ ਬਿਨਵੰਤ ਨਾਨਕ ਗੁਰ ਚਰਨ ਲਾਏ ਬਾਜੇ ਅਨਹਦ ਤੂੰ ਸੁਣ ਤੇ ਪਨੀਤ ਕਹਿਤੇ ਪਵਿਤ ਸਤਿਗੁਰ ਰਹਾ ਪ੍ਰਭੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂੰ ਸੁਣ ਤੇ ਪਨੀਤ ਕਹਿਤੇ ਪਵਿਤ ਸਤਿਗੁਰ ਰਹਾ ਪ੍ਰਭੂਰ ਬਿਨਵੰਤ ਨਾਨਕ ਗੁਰ ਚਰਨ ਲਾ ਬਾਜੇ ਅਨਹਦ ਤੂਰੇ ਸੁਣ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲਿਓ ਹਫ਼ਤਾਵਾਰੀ ਦੀਵਾਨ ਸਜੇ ਸਤਿਗੁਰੂ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਆਪ ਪਹੁੰਚੇ ਹੋ, ਵੱਡੇ ਭਾਗਾਂ ਵਾਲੇ ਹੋ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਮਿਲ ਸੰਗਤ ਮੈਲ ਭਰੀਜੈ ਜੀਓ। ਸਤਿਗੁਰੂ ਪਾਤਸ਼ਾਹ ਜੀ ਆਪਣੇ ਪਾਵਨ ਮੁਖਵਾਕ ਤੋਂ ਹੁਕਮਨਾਮਾ ਸਾਹਿਬ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ। ਜਿੱਥੇ ਆਪ ਸਰਬੱਤ ਸੰਗਤਾਂ ਹਫ਼ਤਾਵਾਰੀ ਦੀਵਾਨਾਂ ਵਿੱਚ ਪਹੁੰਚੇ, ਉੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਔਰ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਪਰਸੋਂ ਤੋਂ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਅੰਦਰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਨਿਰਵਿਘਨਤਾ ਸਾਹਿਤ ਅੰਮ੍ਰਿਤ ਵੇਲੇ ਹੁਣ ਭੋਗ ਪਏ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜਿੱਥੇ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉੱਥੇ ਪਾਤਸ਼ਾਹ ਜੀ ਪਾਵਨ ਮੁੱਖ ਵਾਕ ਵੀ ਸਾਨੂੰ ਅਜਿਹਾ ਬਖਸ਼ਿਸ਼ ਕਰਕੇ ਸਾਡੀ ਝੋਲੀ ਪਾਉਂਦੇ ਨੇ। ਨਾਲ ਨਾਲ ਉਹ ਵੀ ਗੱਲ ਦਰਸਾਉਂਦੇ ਨੇ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਆਓ ਰਲ ਮਿਲ ਕੇ ਪਾਵਨ ਬਚਨਾਂ ਨਾਲ ਜੁੜੀਏ। ਬਿਲਾਵਲ ਮਹੱਲਾ ਪੰਜਵਾਂ, ਸ਼ਹੀਦਾਂ ਦੇ ਸਿਰਤਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਪਾਵਨ ਮੁੱਖ ਵਾਕ ਦੁਆਰਾ ਰਹਿਮਤ ਕਰਦੇ ਨੇ। ਜਦੋਂ ਸ਼ਬਦ ਨੂੰ ਵਿਚਾਰਿਆ ਜਾਂਦਾ ਹੈ ਤਾਂ ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਨੂੰ ਪਹਿਲਾਂ ਵਿਚਾਰਿਆ ਜਾਂਦਾ ਹੈ, ਜਿਹੜਾ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਬਾਕੀ ਬੰਦਾਂ ਦੀ ਇਹ ਰਹਾਓ ਦੀਆਂ ਤੁਕਾਂ ਜਿਹੜੀ ਨੇ ਉਹ ਵਿਆਖਿਆ ਵੀ ਕਰਦੀਆਂ ਨੇ। ਬਾਕੀ ਬੰਦਾਂ ਦੀ ਗਿਣਤੀ ਤੋਂ ਇਹ ਬੰਦ ਜਿਹੜਾ ਵੱਖਰਾ ਹੁੰਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਨਾਲ ਰਹਾਓ ਦਾ ਵਿਸ਼ਰਾਮ ਦਿੰਦੇ ਨੇ, ਰੁਕਣਾ ਭਾਵ ਠਹਿਰਨਾ। ਉਹਨਾਂ ਪੰਕਤੀਆਂ ਨੂੰ ਵਾਰ ਵਾਰ ਜਦੋਂ ਪੜ੍ਹਾਂਗੇ ਤਾਂ ਫਿਰ ਗੱਲ ਸਾਡੇ ਸਾਹਮਣੇ ਆ ਜਾਂਦੀ ਹੈ ਅਸਲੀਅਤ ਵਾਲੀ। ਅਤੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਦੋਵੇਂ ਥਾਂ ਰੱਖੇ ਗੁਰਸੂਰੇ। ਗੁਰਸੂਰੇ ਤੋਂ ਭਾਵ ਗੁਰੂ ਸੂਰਮਾ, ਦੋਵੇਂ ਥਾਂ ਤੋਂ ਭਾਵ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ। ਉਹ ਮਾਲਕ ਪਰਮਾਤਮਾ ਜੀ ਗੁਰੂ ਸੂਰਮਾ ਰਹਿਮਤ ਕਰਦਾ ਹੈ, ਆਪਣੇ ਸੇਵਕ ਦੀ ਰੱਖਿਆ ਕਰਦਾ, ਬਚਾ ਲੈਂਦਾ ਇੱਥੇ ਵੀ ਅਤੇ ਉੱਥੇ ਵੀ। ਜਿੱਥੇ ਅਸੀਂ ਅੱਜ ਜੁੜੇ ਹਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅਤੇ ਫਿਰ ਉਹਨਾਂ ਨੂੰ ਵੀ ਅਸੀਂ ਯਾਦ ਕਰੀਏ, ਨਾਲ ਬਚਨ ਸਾਂਝੇ ਕਰਦੇ ਹਾਂ ਵੀ ਦੇਖਿਆ ਵੀ ਜ਼ਾਲਮ ਸਰਕਾਰ ਨੇ ਕੋਈ ਨਹੀਂ ਕੁਝ ਨਹੀਂ ਦੇਖਿਆ, ਨਾ ਧਾਰਮਿਕ ਅਸਥਾਨ ਦੇਖਿਆ। ਕਹਿ ਤੇ ਸਹਿ ਭਾਰੀ ਫੌਜਾਂ ਲਿਆ ਕੇ, ਵੱਡੇ ਵੱਡੇ ਟੈਂਕ ਲਿਆ ਕੇ, ਕੋਈ ਅਜਿਹੀ ਗੱਲ ਨਹੀਂ ਸੀ। ਕਹਿਣ ਤੋਂ ਭਾਵ ਇਹ ਨਹੀਂ ਸੀ, ਉਹਨਾਂ ਨੇ ਸਮਾਂ ਮਿਥਿਆ ਹੋਇਆ ਸੀ ਵੀ ਇਹ ਕਰਨਾ ਹੀ ਕਰਨਾ। ਫਿਰ ਦਿਨ ਕਿਹੜਾ ਚੁਣਿਆ? ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਵਾਲਾ ਦਿਨ ਚੁਣਿਆ। ਪਿਆਰ ਵਾਲੀਆਂ ਭਾਵਨਾ ਵਾਲੀਆਂ ਸਤਸੰਗਤ ਸੰਗਤਾਂ ਜਿਹੜੀਆਂ ਨੇ, ਸੰਗਤ ਵਿੱਚ ਗੁਰੂ ਨੂੰ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ। ਵਿਸਾਖੀ ਦਾ ਦਿਹਾੜਾ ਹੋਵੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਦਿਹਾੜਾ ਹੋਵੇ, ਹੋਰ ਵੱਡੇ ਵੱਡੇ ਜਿਹੜੇ ਦਿਨ ਮਨਾਏ ਜਾਂਦੇ ਨੇ, ਸੰਗਤਾਂ ਅਕਸਰ ਪਹੁੰਚਦੀਆਂ ਨੇ ਪਿਆਰ ਨਾਲ, ਭਾਵਨਾ ਨਾਲ, ਭਾਵਨਾ ਸਹਿਤ। ਉਹਨਾਂ ਨੇ ਦੇਖਿਆ ਵੀ ਸਿੱਖ ਇਕੱਠੇ ਹੋਣਗੇ। ਜਿੱਥੋਂ ਤੱਕ ਗੱਲ ਹੈ ਕਿ ਸੰਤਾਂ ਨੂੰ ਫੜਨਾ ਸੀ ਅਤੇ ਸੰਤ ਪਾਸੇ ਆਸੇ ਵੀ ਹੋਰ ਥਾਵਾਂ 'ਤੇ ਵੀ ਤਾਂ ਜਾਂਦੇ ਸੀ, ਜੇ ਅਜਿਹਾ ਹੁੰਦਾ ਤਾਂ ਉੱਥੇ ਉਹਨਾਂ ਨੂੰ ਪਕੜ ਲੈਂਦੇ, ਫੜ ਲੈਂਦੇ। ਫਿਰ ਜੇ ਨਾਲ ਨਾਲ ਇਹ ਗੱਲ ਵਿਚਾਰੀਏ ਵੀ ਉਹਨਾਂ ਨੂੰ ਫੜਨਾ ਸੀ ਅਤੇ ਹੋਰ ਅਨੇਕਾਂ ਪਾਸੇ ਆਸੇ ਸ਼ਹਿਰਾਂ ਨਗਰਾਂ ਦੇ ਸਟੇਟਾਂ ਦੇ ਗੁਰੂ ਘਰ ਸੀ, ਉੱਥੇ ਵੀ ਤਾਂ ਬੜਾ ਜਿਹੜਾ ਹੈ ਇੱਦਾਂ ਦਾ ਤਸ਼ੱਦਦ ਹੋਇਆ। 1 ਤਰੀਕ 1 ਜੂਨ ਨੂੰ ਫੌਜਾਂ ਆਉਣੀਆਂ ਜਿਹੜੀਆਂ ਸ਼ੁਰੂ ਹੋਈਆਂ। ਵਿਦਵਾਨਾਂ ਤੋਂ ਇਹ ਵੀ ਸੁਣਿਆ ਜਾਂਦਾ ਹੈ, ਲਿਖਤਾਂ ਮਿਲਦੀਆਂ ਨੇ ਆਸੇ ਪਾਸੇ ਸ਼ਹਿਰਾਂ ਨਗਰਾਂ ਵਿੱਚ ਭਾਰੀ ਤਾਇਨਾਤ ਵਿੱਚ ਫੌਜੀਆਂ ਦੇ ਟੈਂਕ ਜਾ ਰਹੇ ਨੇ, ਅਤੇ ਪਿਆਰ ਵਿੱਚ ਭਾਵਨਾ ਵਿੱਚ ਸੰਗਤਾਂ ਜਿਹੜੀਆਂ ਨੇ ਛਬੀਲ ਲਾਈ ਹੋਈ ਉਹਨਾਂ ਨੂੰ ਤਾਂ ਜਲ ਛਕਾ ਰਹੀਆਂ ਨੇ। ਜੇ ਅਜਿਹਾ ਪਤਾ ਹੁੰਦਾ ਤਾਂ ਪਹਿਲਾਂ ਪ੍ਰਬੰਧ ਕਰ ਲੈਣਾ ਸੀ। ਇਹ ਨਹੀਂ ਸੀ ਪਤਾ ਸੀ ਕਿ ਇਹ ਪਾਵਨ ਸਥਾਨ ਹਰਿਮੰਦਰ ਸਾਹਿਬ ਵੱਲ ਚਲੇ ਜਾ ਰਹੇ ਨੇ, ਇਹਨਾਂ ਨੇ ਅਕਾਲ ਤਖ਼ਤ ਢਾਹ ਦੇਣਾ। ਬਾਬਾ ਅਟਲ ਜੀ ਵਾਲੀ ਜਿਹੜੀ ਬਿਲਡਿੰਗ ਹੈ ਉੱਤੇ ਵੀ ਮੋਰਚਾ ਹੈ, ਅਤੇ ਪਾਤਸ਼ਾਹ ਭਾਈ ਮਹਿੰਗਾ ਜੀ ਖੰਡ ਕੀਰਤਨ ਜਥਨੇ ਦੇ ਪਹਿਲੇ ਸਿੰਘ ਜਿਹੜੇ ਨੇ 1 ਤਰੀਕ ਨੂੰ ਗੋਲੀ ਚੱਲਦੀ ਹੈ ਤਾਂ ਸ਼ਹੀਦੀ ਪ੍ਰਾਪਤ ਕਰਦੇ ਨੇ। ਦਿਨੇ ਸਰਕਾਰ ਗੋਲੀ ਚਲਾਉਂਦੀ ਹੈ, ਵਾਰ ਵਾਰ ਗੋਲੀ ਚਲਾਉਂਦੀ ਹੈ, ਥੋੜ੍ਹੀ ਦੇਰ ਰੁਕਦੀ ਹੈ ਫਿਰ ਚਲਾਉਂਦੀ ਹੈ ਤਾਂ ਕਿ ਪਤਾ ਲੱਗ ਜਾਵੇ ਵੀ ਅੰਦਰ ਕਿੰਨੇ ਹਥਿਆਰ ਨੇ। ਅੰਦਰੋਂ ਜਵਾਬੀ ਜਿਹੜੀ ਹੈ ਗੱਲਬਾਤ ਸਾਹਮਣੇ ਆਉਂਦੀ ਹੈ, ਉਹ ਵਾਰ ਕਰਦੇ ਨੇ ਅਤੇ ਸਾਨੂੰ ਪਤਾ ਲੱਗ ਜਾਵੇ ਕਿੱਥੇ ਕਿੱਥੇ ਟਿਕਾਣੇ ਨੇ, ਅਤੇ ਫਿਰ ਫਟਾਫਟ ਉਹਨਾਂ ਨੂੰ ਖਤਮ ਕਰਕੇ ਅਸੀਂ ਵਾਪਸ ਚਲੇ ਜਾਵਾਂਗੇ। ਅਤੇ ਇਹ ਵੀ ਕਿਹਾ ਸੀ ਸਰਕਾਰ ਨੂੰ ਕਿ ਸਾਡੇ 'ਤੇ ਇਹ ਘੰਟੇ ਕੀ ਮਿੰਟਾਂ ਦਾ ਕੰਮ ਹੈ, ਅਸੀਂ ਤਾਂ ਉਹਨਾਂ ਨੂੰ ਖਤਮ ਕਰ ਦੇਵਾਂਗੇ, ਪਕੜ ਲਵਾਂਗੇ, ਤੁਹਾਨੂੰ ਜਿੰਦਾ ਪਕੜ ਕੇ ਲਿਆਵਾਂਗੇ, ਸੰਤਾਂ ਨੂੰ ਪਕੜਾ ਦੇਵਾਂਗੇ। ਖੈਰ 2 ਦਿਨ 2 ਤਰੀਕ 3 ਤਰੀਕ ਥੋੜ੍ਹੀ ਕਰਫਿਊ ਵਿੱਚ ਢਿੱਲ ਦਿੱਤੀ ਗਈ, ਫਿਰ 4 ਨੂੰ ਅਤੇ 5 ਨੂੰ ਲਗਾਤਾਰ ਗੋਲੀ ਚੱਲਦੀ ਹੈ, ਫਿਰ ਰਾਤ ਨੂੰ ਵੀ ਗੋਲੀ ਚੱਲਦੀ ਹੈ, ਟੈਂਕ ਵੀ ਅੰਦਰ ਵਾੜੇ ਗਏ, ਫੌਜ ਦਾ ਵੀ ਬਹੁਤ ਨੁਕਸਾਨ ਹੋਇਆ, ਅਤੇ ਸਿੱਖਾਂ ਨੂੰ ਬੇਨਹੱਥੇ ਬੜਾ ਜਿਹੜਾ ਇਹਨਾਂ ਨੇ ਗੋਲੀਆਂ ਨਾਲ ਛਲਨੀ ਛਲਨੀ ਕੀਤਾ। ਦੇਖਿਆ ਨਹੀਂ, ਉਮਰ ਨਹੀਂ ਵਿਚਾਰੀ, ਇਹ ਨਹੀਂ ਦੇਖਿਆ ਛੋਟੀ ਉਮਰ ਦੇ ਨੇ, ਬਾਲਕ ਨੇ, ਸੰਗਤਾਂ ਨੇ, ਇਹ ਚਲੀਆ ਜਾਣ। ਫਿਰ 5 ਨੂੰ ਸੰਤਾਂ ਨੇ ਵੀ ਕਿਹਾ, ਕਹਿਣ ਲੱਗੇ ਭਾਈ ਜਿਨ੍ਹਾਂ ਨੇ ਜਾਣਾ ਹੈ ਉਹ ਚਲੇ ਜਾਓ, ਇੱਥੇ ਤਾਂ ਹੁਣ ਜ਼ਾਲਮਾਂ ਨੇ ਜਿਹੜਾ ਹੈ ਅਕਾਲ ਤਖ਼ਤ ਨੂੰ ਬਿਠਾਉਣਾ ਹੈ, ਅਤੇ ਅਸੀਂ ਤਾਂ ਇਸੇ ਹੀ ਮਰ ਮੁੱਕਣਾ, ਸ਼ਹੀਦੀ ਪ੍ਰਾਪਤ ਕਰਾਂਗੇ, ਅਤੇ ਜਿਨ੍ਹਾਂ ਨੇ ਰਹਿਣਾ ਉਹ ਦੇਖੋ ਵੀ ਕਿਹੜਾ ਰਸਤਾ ਚੁਣਨਾ। ਭਾਈ ਅਮਰੀਕ ਸਿੰਘ ਹੋਰ ਨਾਲ ਦੇ ਸਿੰਘ ਉਹਨਾਂ ਨੇ ਕਿਹਾ, ਅਸੀਂ ਹੁਣ ਜਾਵਾਂਗੇ ਨਹੀਂ, ਜੇ ਜੀਵੈ ਪੱਥ ਲੱਥੀ ਜਾਏ ਸਭ ਹਰਾਮ ਜੇ ਤੱਕ ਛਕਾਏ, ਸਾਡੇ ਸਾਹਮਣੇ ਸ਼ਬਦ ਕਈ ਅਨੇਕਾਂ ਦੇ ਇੱਦਾਂ ਦੇ ਨੇ, ਅਤੇ ਕਹਿਣ ਲੱਗੇ ਅਸੀਂ ਤਾਂ ਹੁਣ ਸ਼ਹੀਦੀ ਨੂੰ ਚੁਣਨਾ ਅਤੇ ਸ਼ਹੀਦੀ ਪ੍ਰਾਪਤ ਕਰਾਂਗੇ, ਕਿਉਂਕਿ ਸਾਡੇ ਧਾਰਮਿਕ ਸਥਾਨ ਸਾਡੇ ਗੁਰੂ 'ਤੇ ਇਹਨਾਂ ਨੇ ਵਾਰ ਕੀਤਾ। ਅਤੇ ਉਹਨਾਂ ਨੇ ਫਿਰ ਜਿਹੜਾ ਹੈ ਇਹ ਰਸਤਾ ਚੁਣਿਆ, ਬਾਹਰ ਨਹੀਂ ਗਏ, ਅਤੇ 6 ਜੂਨ ਨੂੰ ਅੰਮ੍ਰਿਤ ਵੇਲੇ ਜਿਹੜਾ ਹੈ ਉਹ ਭਾਰੀ ਅਟੈਕ ਕੀਤਾ ਗਿਆ, ਵੱਡੇ ਵੱਡੇ ਟੈਂਕ ਅੰਦਰ ਵਾੜੇ ਗਏ, ਤਾਂ ਉੱਥੇ ਜਿਹੜੀਆਂ ਇਸ ਉਹਨਾਂ ਸੂਰਮਿਆਂ ਨੇ ਵੀ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅਤੇ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਪਾਵਨ ਮੁੱਖ ਵਾਕ ਦੁਆਰਾ ਇਹ ਸਮਝਾਉਂਦੇ ਨੇ, ਕਹਿਣ ਲੱਗੇ ਗੁਰੂ ਸੂਰਮਾ ਮਾਲਕ ਪਰਮਾਤਮਾ ਜਿਹੜੇ ਫਿਰ ਇੱਦਾਂ ਸ਼ਹੀਦੀ ਨੂੰ ਵੀ ਚੁਣਦੇ ਨੇ, ਉਹ ਮਾਲਕ ਪਰਮਾਤਮਾ ਦੀ ਬੰਦਗੀ ਕਰਦੇ ਨੇ, ਉਹਨਾਂ ਦਾ ਗੁਰੂ ਰਾਖਾ ਹੁੰਦਾ, ਉਹਨਾਂ ਨੂੰ ਫਿਰ ਉਹ ਮਾਲਕ ਪਰਮਾਤਮਾ ਦੀ ਦਰਗਾਹ ਵਿੱਚ ਢੋਈ ਮਿਲਦੀ ਹੈ, ਉਹ ਸਤਿਗੁਰੂ ਪੂਰਾ ਜਿਹੜਾ ਹੈ ਗੁਰੂ ਸੂਰਮਾ ਹੈ ਇੱਥੇ ਅਤੇ ਉੱਥੇ ਰਾਖਾ ਬਣਦਾ, ਦੋਵੇਂ ਥਾਵਾਂ 'ਤੇ ਉਹ ਮਾਲਕ ਪਰਮਾਤਮਾ ਆਪ ਰੱਖਿਆ ਕਰਦਾ ਹੈ। ਦੋਵੇਂ ਥਾਂ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਉਹ ਪਾਰ ਬ੍ਰਹਮ ਮਾਲਕ ਪਰਮਾਤਮਾ ਹਲਤ ਅਤੇ ਪਲਤ ਉਹਨਾਂ ਦਾ ਸਵਾਰ ਦਿੰਦਾ, ਜ਼ਿੰਦਗੀ ਦੇ ਜਿਹੜੇ ਕਾਰਜ ਨੇ ਉਹਨਾਂ ਦੇ ਸਾਰੇ ਪੂਰੇ ਹੋ ਜਾਂਦੇ ਨੇ। ਇੱਦਾਂ ਉਹਨਾਂ ਸੂਰਮਿਆਂ ਨੇ ਧਰਮ ਦੇ ਲੇਖੇ ਆਪਣੀ ਜ਼ਿੰਦਗੀ ਨੂੰ ਲਾਇਆ, ਕੌਮ ਸਦਾ ਲਈ ਉਹਨਾਂ ਨੂੰ ਯਾਦ ਕਰਦੀ ਹੈ, ਰਹਾਉ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਨ ਹੋਵਤ ਸਾਧੂ ਧੂਰੇ। ਸਾਧੂ ਤੋਂ ਭਾਵ ਗੁਰੂ, ਗੁਰੂ ਦੀ ਬਖਸ਼ੀ ਹੋਈ ਸਤਸੰਗਤ ਵਿੱਚ ਜਿਹੜੇ ਇਹ ਜੀਵ ਆ ਕੇ ਮਾਲਕ ਪਰਮਾਤਮਾ ਦਾ ਸਹਿਜੇ ਸਹਿਜੇ ਨਾਮ ਜਪਦੇ ਨੇ, ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਹਿਜ ਨਾਲ ਨਾਮ ਜਪਦੇ ਨੇ। ਫਿਰ ਇੱਦਾਂ ਧੂਰੀ ਜਿਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ ਸਤਸੰਗਤ ਦੀ, ਆਵਣ ਜਾਣ ਰਹੇ ਥਿਤ ਪਾਈ, ਜਨਮ ਮਰਨ ਕੇ ਮਿਟੇ ਵਿਸੂਰੇ। ਉਹਨਾਂ ਦਾ ਜਨਮ ਅਤੇ ਮਰਨ ਮਾਲਕ ਪਰਮਾਤਮਾ ਜੀ ਦੂਰ ਕਰਦੇ ਨੇ, ਖਤਮ ਕਰਦੇ ਨੇ, ਉਹਨਾਂ ਜ਼ਿੰਦਗੀ ਦਾ ਆਉਣ ਜਾਣ ਦਾ ਗੇੜ ਹੈ ਉਹ ਜਿਹੜਾ ਮੁੱਕ ਜਾਂਦਾ, ਖਤਮ ਹੋ ਜਾਂਦਾ। ਭ੍ਰਮ ਪੈ ਤਰੇ ਛੁੱਟੇ ਭੈ ਜਮ ਕੇ, ਘੱਟ ਘੱਟ ਏਕ ਰਹਿਆ ਪਰ ਪੂਰੇ। ਉਹ ਮਾਲਕ ਪਰਮਾਤਮਾ ਹਰੇਕ ਜਗ੍ਹਾ ਜਗ੍ਹਾ ਵਿੱਚ ਮੌਜੂਦ ਹੈ, ਜਿਸ ਦੀ ਜੀਵ ਸ਼ਰਨ ਲੈਂਦਾ ਉਹ ਪਰਮਾਤਮਾ ਜਿਹੜਾ ਹੈ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਨਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ, ਉਹ ਮਾਲਕ ਪਰਮਾਤਮਾ ਜਿਹੜਾ ਹਰੇਕ ਘਟਾ ਵਿੱਚ ਰਜ ਜਿਹੜੇ ਕਣ ਕਣ ਵਿੱਚ ਮੌਜੂਦ ਹੈ, ਰਵਿਆ ਹੋਇਆ। ਨਾਨਕ ਸ਼ਰਨ ਪਰਿਓ ਦੁੱਖ ਭੰਜਨ, ਅੰਤਰ ਬਾਹਰ ਭੇਖ ਹਜ਼ੂਰੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਰਹਿਮਤ ਕਰਦੇ ਨੇ ਨਾਨਕ ਦਾਸ, ਉਹ ਮਾਲਕ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਹੋਇਆ, ਉਹ ਦੁੱਖਾਂ ਨੂੰ ਨਾਸ਼ ਕਰਨ ਵਾਲਾ, ਅੰਤਰ ਬਾਹਰ ਇੱਥੇ ਉੱਥੇ ਉਹ ਮਾਲਕ ਪਰਮਾਤਮਾ, ਅੰਦਰ ਬਾਹਰ ਭੇਖ ਹਜ਼ੂਰੇ, ਉਹ ਮਾਲਕ ਪਰਮਾਤਮਾ ਨੂੰ ਫਿਰ ਸਦਾ ਲਈ ਨੇੜੇ ਜਾਣ ਲਿਆ। ਜਿਹੜੇ ਇੱਦਾਂ ਦੀ ਉਹ ਮਾਲਕ ਪਰਮਾਤਮਾ ਦੇ ਨਾਮ ਜਪਦੇ ਨੇ, ਅਵਸਥਾ ਬਣ ਜਾਂਦੀ ਹੈ, ਫਿਰ ਉਹ ਨੇੜੇ ਅੰਦਰ ਬਾਹਰ ਆਪਣੇ ਅੰਦਰ ਅਤੇ ਬਾਹਰ ਹਰੇਕ ਜਗ੍ਹਾ ਵਿੱਚ ਉਹ ਮਾਲਕ ਪਰਮਾਤਮਾ ਨੂੰ ਵੇਖ ਲੈਂਦੇ ਨੇ, ਪਛਾਣ ਲੈਂਦੇ ਨੇ, ਉਹਦੇ ਨਾਲ ਸਾਂ ਜਿਹੜੀ ਆ ਬਣਾ ਲੈਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਨਾਮ ਦੀ ਦਾ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ। ਸਾਡੇ ਅਤਿ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਪੁਰੇਵਾਲ ਸਿਕਟਰੀ ਸਾਹਿਬ, ਉਹ ਅਗਲਾ ਪ੍ਰੋਗਰਾਮ ਆਪਾਂ ਨੂੰ ਸਰਵਣ ਕਰਾਉਣਗੇ। ਉਨੀ ਦੇਰ ਜਿਨ੍ਹਾਂ ਪ੍ਰੇਮੀਆਂ ਵੱਲੋਂ ਗੁਰੂ ਘਰ ਵਿਖੇ ਤਨ ਮਨ ਧਨ ਦੁਬਾਰਾ ਸੇਵਾਵਾਂ ਕੀਤੀਆਂ ਗਈਆਂ ਨੇ, ਉਹਨਾਂ ਦੇ ਨਾਮ ਇਸ ਪ੍ਰਕਾਰ ਨੇ। ਗੁਪਤ ਪਰਿਵਾਰ ਵੱਲੋਂ ਲੰਗਰ ਵਾਸਤੇ ਮਾਇਆ ਭੇਜਦੇ ਨੇ 10 ਪਾਉਂਡ, ਸਰਦਾਰ ਅਮਰਜੀਤ ਸਿੰਘ ਪਰਿਵਾਰ ਵੱਲੋਂ ਦੇਵ ਵਾਸਤੇ 10 ਪਾਉਂਡ ਭੇਜਦੇ ਨੇ, ਨਾਗਰਾ ਪਰਿਵਾਰ ਵੱਲੋਂ ਜਿਹੜੀ ਹੈ ਲੰਗਰ ਵਾਸਤੇ 20 ਪਾਉਂਡ ਭੇਜਦੇ ਨੇ, ਸਰਦਾਰ ਇੰਦਰਜੀਤ ਸਿੰਘ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 21 ਪਾਉਂਡ, ਸਰਦਾਰ ਕਰਮਜੀਤ ਸਿੰਘ ਲਈ ਚੜ੍ਹਦੀ ਕਲਾ ਲਈ 5 ਪਾਉਂਡ, ਬੱਚੀ ਬ੍ਰਹਮਜੋਤ ਕੌਰ ਵੱਲੋਂ ਚੜ੍ਹਦੀ ਕਲਾ ਲਈ 5 ਪਾਉਂਡ, ਬੀਬੀ ਹਰਜੀਤ ਕੌਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 5 ਪਾਉਂਡ, ਮਨਪ੍ਰੀਤ ਕੌਰ ਜਿਹੜੀ ਆਪਣੀ ਉਹ ਕਾਰ ਲੈਂਦੇ ਨੇ, ਟੈਸਟ ਪਾਸ ਕੀਤਾ ਹੈ, ਉਹਦੇ ਵਿੱਚ ਜਿਹੜੇ ਨੇ ਉਹ 20 ਪਾਉਂਡ ਭੇਜਦੇ ਨੇ, ਸਰਦਾਰ ਮਹਿੰਦਰ ਸਿੰਘ ਸੋਮਲ ਦੇਗ ਵਾਸਤੇ 10 ਪਾਉਂਡ, ਬੱਚੀ ਗੁਰਪ੍ਰੀਤ ਕੌਰ ਚੜ੍ਹਦੀ ਕਲਾ ਲਈ 2.5 ਪਾਉਂਡ ਭੇਜਦੇ ਨੇ, ਕੁਲਦੀਪ ਸਿੰਘ ਟਾਂਗ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 5 ਪਾਉਂਡ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਭਨਾਂ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਦਰੋਂ ਘਰੋਂ ਚੜ੍ਹਦੀ ਕਲਾ, ਦੇਹ ਰੋਗਤਾ, ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਦੀ ਪਾਰ ਬਖਸ਼ਿਸ਼ ਹੋਈ ਹੈਗੀ ਆ, ਸੰਗਤਾਂ ਐਤਵਾਰ ਦੀਵਾਨ ਚ ਹਾਜ਼ਰੀ ਭਰ ਰਹੀਆਂ, ਅਖੰਡ ਪਾਠ ਸਾਹਿਬ ਜਿੱਦਾਂ ਸਾਡੇ ਗੁਰੂ ਘਰ ਦੇ ਵਿਜੀ ਸਾਹਿਬ ਨੇ ਜਾਣਕਾਰੀ ਦਿੱਤੀ ਹੈਗੀ ਆ, ਆਪਾਂ 84 ਜੂਨ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਸੰਗਤ ਵੱਲੋਂ ਤੁਸੀਂ ਰਲ ਮਿਲ ਕੇ ਸਾਰਿਆਂ ਨੇ ਉੱਦਮ ਕੀਤਾ। ਤੀਵਨ ਜੋ ਗੌਰਮੈਂਟ ਦੇ ਅੰਕੜੇ ਨੇ ਦੱਸਿਆ ਕਿ ਸਾਰੇ 20 ਸਾਲਾਂ ਦੇ ਵਿੱਚ 84 ਤੋਂ ਲੱਗ ਕੇ ਅਤੇ 2000 ਤੱਕ 22,000 ਟੋਟਲੀ ਗੌਰਮੈਂਟ ਮੰਨਦੀ ਹੈ ਪੰਜਾਬ ਦੀ, ਜਿਨ੍ਹਾਂ ਨੇ ਇਹ ਪੰਜਾਬ ਵਿਧਾਨ ਸਭਾ ਦੇ ਵਿੱਚ ਕੀਤੀ ਸੀ ਗੱਲ, 22,000 ਬੰਦਾ ਟੋਟਲ ਦਿੱਲੀ ਅਤੇ ਪੰਜਾਬ ਦੇ ਵਿੱਚ ਇਸ ਕਦਮਕਾਰ ਦੇ ਵਿੱਚ ਜਿੱਦਾਂ ਆਪਣੀ ਜਾਨਾਂ ਗਵਾ ਗਏ। ਅਤੇ ਦਰਬਾਰ ਸਾਹਿਬ ਦੀ ਜਿਹੜੀ ਗੱਲ ਆ, ਉੱਥੇ ਆਪਣੇ ਬਾਹਰ ਇੱਕੋ ਇੱਕ ਗੁਰਦੁਆਰਾ ਤੁਹਾਡਾ ਤੁਸੀਂ ਬਣਾਇਆ, ਇਹ ਯਾਦਗਾਰ ਜੇ ਕਿਤੇ ਵੀ ਬਣੀ ਅਤੇ ਆਪਣੇ ਪੰਜਾਬ 'ਚ ਵੀ ਨਹੀਂ ਬਣੀ, ਇਹ ਜੋ ਬਾਹਰਲੇ ਪਾਸੇ ਸ਼ਹੀਦੀ ਆਪਾਂ ਯਾਦਗਾਰ ਬਣਾਈ ਹੈਗੀ ਆ, ਉੱਤੇ ਸਾਰੇ ਸ਼ਹੀਦਾਂ ਦੇ ਨਾਂ ਲਿਖੇ ਹੋਏ ਆ, ਕਿਹੜੇ ਜ਼ਿਲ੍ਹੇ ਦੇ ਸੀਗੇ ਉਹ ਜ਼ਿਲ੍ਹਾ ਵਾਈ ਲਿਖੇ ਆ, ਅਤੇ ਤਕਰੀਬਨ 600 ਤੋਂ ਕੁਛ ਉੱਪਰ ਹੈਗੇ ਆ ਨਾਂ ਜਿਹੜੇ ਹੈਗੇ ਆ ਜਿਹੜੇ ਉੱਥੇ ਸਿੰਘ ਸ਼ਹੀਦ ਹੋਏ ਹੈਗੇ ਆ। ਆਪਣੇ ਕੋਲ ਗਏ ਆਰਮੀ ਦੇ ਬ੍ਰਿਗੇਡ ਆਉਂਦੇ ਹੁੰਦੇ ਸੀਗੇ, ਹੁਣ ਤਾਂ ਲੇਟਲੀ ਆਏ ਨਹੀਂ ਮੇਰੇ, ਸ਼ਾਇਦ ਹੁਣ ਬਜ਼ੁਰਗ ਹੋਏ ਸੀਗੇ, ਉਹਨਾਂ ਦੇ ਦੱਸਣ ਦਾ ਕਹਿੰਦੇ ਵੀ 80 ਜਿਹੜੇ ਆਰਮੀ ਦੇ ਬੰਦੇ ਆ ਉੱਥੇ ਉਹ ਜਾਨਾਂ ਉਹਨਾਂ ਦੀਆਂ ਗਈਆਂ ਸੀਗੀਆਂ ਅਤੇ ਕੁਛ ਜ਼ਖਮੀ ਹੋਏ ਸੀਗੇ। ਕੁਛ ਮਾਹੌਲ ਇਹਦਾ ਤਾਂ ਬਣ ਗਿਆ, ਨਹੀਂ ਸੀ ਅਟੈਕ ਹੋਣਾ ਚਾਹੀਦਾ, ਗੌਰਮੈਂਟ ਨੂੰ ਕੁਛ ਨਾ ਕੁਛ ਆਪੋ ਵਿੱਚ ਜਿਹੜੀਆਂ ਡਿਮਾਂਡਾਂ ਸੀਗੀਆਂ ਪੰਥ ਦੀਆਂ ਮੰਨ ਲੈਣੀਆਂ ਚਾਹੀਦੀਆਂ ਸੀਗੀਆਂ, ਅਤੇ ਪਰ ਉਹਨਾਂ ਨੇ ਉੱਥੇ ਜਿਹੜੀ ਥੋੜ੍ਹੀ ਪੋਲਿਟਿਕਸ ਗੰਦੀ ਆ, ਜਿੰਨੇ ਪੋਲੀਟੀਸ਼ਨ ਹੁੰਦੇ ਪਾਰਟੀ ਸਾਰੀਆਂ ਇਹ ਕੋਈ ਬਹੁਤੇ ਇਮਾਨਦਾਰ ਨਹੀਂ ਹੁੰਦੀਆਂ ਹੈਗੀਆਂ, ਉਹਨਾਂ ਦਾ ਆਪਣੇ ਰਾਜ ਭਾਗਣਾ ਹੁੰਦਾ ਕਿੱਦਾਂ, ਉਹਨਾਂ ਨੂੰ ਪਤਾ ਸੀਗਾ ਵੀ ਜੇ ਅਸੀਂ ਅਟੈਕ ਕਰਾਂਗੇ ਇੱਥੇ ਅਤੇ ਜਿਹੜੀ ਅਗਲੀ ਸਰਕਾਰ ਸਾਡੀ ਹੈਗੀ ਆ ਵੀ ਬਹੁਤ ਗਿਣਤੀ ਕਰਕੇ ਉੱਥੇ ਹਿੰਦੂ ਧਰਮ ਦੀ ਆ ਵੀ ਸਾਨੂੰ ਵੋਟਾਂ ਜ਼ਿਆਦਾ ਮਿਲਣੀਆਂ, ਗੱਲ ਹੋਈ ਵੀ ਨਹੀਂ ਪਹਿਲਾਂ ਵੀ ਇੱਥੇ ਕੁਛ ਬੰਦਿਆਂ ਨੇ ਡਰ ਵੀ ਦੇ ਦਬਾਉਂਦਿਆਂ ਨੇ ਦੱਸਿਆ ਸੀ ਵੀ ਅਟੈਕ ਤਾਂ ਹੋਣਾ ਹੀ ਹੋਣਾ, ਉਹਨਾਂ ਦੀ ਇੱਕੋ ਹੀ ਭਾਵਨਾ ਹੈਗੀ ਆ ਵੀ ਆਉਣ ਵਾਲੇ ਸਮੇਂ 'ਚ ਸਰਕਾਰ ਜਿਹੜੀ ਇੰਦਰਾ ਗਾਂਧੀ ਫਿਰ ਦੁਬਾਰਾ ਬਣੂਗੀ ਕਾਂਗਰਸ ਦੀ, ਅਤੇ ਉਹੀ ਗੱਲ ਹੋਈ ਸੀ ਮੇਰੇ ਖਿਆਲ ਪਹਿਲੀ ਵਾਰੀ ਮੇਰੇ ਖਿਆਲ 400 ਦੇ ਕਰੀਬ ਸੀਟਾਂ ਫਿਰ ਲੋਕ ਸਭਾ ਜਿੱਤ ਗਏ ਸੀ ਉਦੋਂ ਅਟੈਕ ਤੋਂ ਬਾਅਦ ਦੇ ਵਿੱਚ, ਅਤੇ ਇਹਦੇ ਵਿੱਚ ਜਿਹੜੇ ਮੈਂ ਦੱਸਿਆ ਤੁਹਾਨੂੰ 22,000 ਵਿੱਚ 1800 ਪੁਲਿਸ ਵਾਲਾ 20 ਮਰਿਆ ਹੈਗਾ, ਸਰਕਾਰ ਦੇ ਅਫਸਰ 20 ਮਰੇ ਹੈਗੇ ਆ, ਤੇ ਬਾਕੀ ਸਾਰੇ ਨੌਜਵਾਨ ਆਪਣੇ ਗੁਰਸਿੱਖ ਜਿਹੜੇ ਹੈਗੇ ਆ ਉਹ ਸ਼ਹੀਦ ਹੋਏ ਹੈਗੇ ਆ। ਡਰਵੀ ਦੇ ਵਿੱਚ ਵੀ ਉਸ ਵੇਲੇ ਬੜਾ ਇੰਗਲੈਂਡ ਦੇ ਵਿੱਚ ਸਾਰਿਆਂ ਦੀ ਭਾਵਨਾ ਸੱਟ ਲੱਗੀ ਸੀ। ਉਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਇਹ ਜਿਹੜੇ ਸਾਡੇ ਵੀਰ ਸਹਿਜਧਾਰੀ ਸੀਗੇ ਵੱਡੀ ਪੱਧਰ ਦੇ ਉੱਤੇ ਫਿਰ ਉਹਨਾਂ ਨੇ ਅੰਮ੍ਰਿਤ ਛਕਿਆ, ਸਵਾਵਾਂ ਕੀਤੀਆਂ, ਬਹੁਤ ਸਾਰੇ ਗੁਰਦੁਆਰਿਆਂ ਵਿੱਚ ਪੰਥਕ ਆਗੂ ਸੇਵਾਦਾਰ ਨਹੀਂ ਸੀਗੇ, ਕਾਂਗਰਸ ਦੇ ਜਾਂ ਕਾਮਰੇਡ ਸੀਗੇ ਜਾਂ ਧਰਮ ਨਹੀਂ ਮੰਨਣ ਵਾਲੇ ਸੀਗੇ, ਅਤੇ ਪ੍ਰਚਾਰ ਉਦੋਂ ਪਹਿਲੀਆਂ ਘੱਟ ਸੀਗਾ ਇੱਥੇ। ਉਦੋਂ ਬਾਅਦ ਇਹ ਇੱਥੇ ਲਹਿਰ ਜਿਹੜੀ ਹੈਗੀ ਆ ਅੰਮ੍ਰਿਤਸਰ ਦੀ ਚੱਲੀ ਹੈਗੀ ਆ। ਵੱਡੀ ਪੱਧਰ ਦੇ ਉੱਤੇ ਨੌਜਵਾਨ ਜਿਹੜੇ ਸੀਗੇ ਉਹ ਸਿੱਖੀ ਨਾਲ ਜੁੜੇ ਹੈਗੇ ਆ, ਉਹਨਾਂ ਨੇ ਵੱਡੀਆਂ ਸਭਾਵਾਂ ਵੀ ਕੀਤੀਆਂ, ਜਿਹਨਾਂ ਵੀ ਗੁਰਦੁਆਰਿਆਂ ਦੇ ਵਿੱਚ ਜਿਹੜੇ ਵੀ ਸਰਕਾਰ ਪੱਖੀ ਸੀਗੇ ਪ੍ਰਬੰਧਕ ਉਹਨਾਂ ਨੂੰ ਵੀ ਗੁਰੂ ਘਰਾਂ ਤੋਂ ਥੋੜ੍ਹਾ ਜਿਹਾ ਬਰਖਾਸਤ ਕੀਤਾ ਗਿਆ ਅਤੇ ਪੰਥਕ ਆਗੂ ਪੰਥਕ ਸੇਵਾਦਾਰ ਜਿਹੜੇ ਗੁਰਦੁਆਰਿਆਂ ਵਿੱਚ ਆਏ, ਅਸੀਂ ਵੀ ਸ਼ਾਮਿਲ ਹੁੰਦੇ ਰਹੇ ਹੈਗੇ ਹਾਂ। ਦੂਰ ਤੱਕ ਜੇ ਕਹਿ ਦੀ ਈਰਥਕੰਡ ਕਿੱਧਰ ਆ, ਬ੍ਰੈਡਫੋਰਡ ਤੱਕ, ਉਦੋਂ ਅਸੀਂ ਥੋੜ੍ਹੇ ਜਿਹੇ ਯੰਗ ਹੁੰਦੇ ਸੀ ਅਤੇ ਡਰਬੀ ਦੀ ਬਰਾਂਚ ਸਾਰਿਆਂ ਨਾਲ ਵੱਡੀ ਹੁੰਦੀ ਸੀ ਇੱਥੇ ਫੈਡਰੇਸ਼ਨ ਦੀ ਜਾਂ ਕਹਿ ਲਈਏ ਸੰਗਤ ਦੀ, ਅਤੇ ਟੂਰਨਾਮੈਂਟ ਵੀ ਬਹੁਤੇ ਕਬੱਡੀ ਦੇ ਕੰਟਰੋਲ ਜਿਹੜਾ ਹੁੰਦਾ ਸੀਗਾ ਉਹ ਵੀ ਤਿੱਬਤੀ ਹੁਣ ਬਹੁਤਾ ਉਹਨਾਂ ਕੋਲ ਸੀਗਾ। ਉੱਥੇ ਹੀ ਉਹਨਾਂ ਨੇ ਖੁੱਲ੍ਹੀਆਂ ਸ਼ਰਾਬਾਂ ਪੀਂਦੇ ਹੁੰਦੇ ਸੀ, ਉੱਥੇ ਹੀ ਬਾਰਾਂ ਲੱਗੀਆਂ ਹੁੰਦੀਆਂ ਸੀਗੀਆਂ ਉਹ ਵੀ ਬੰਦ ਕਰਾ ਕੇ ਬਾਅਦ ਦੇ ਵਿੱਚ ਤਿੱਬਤੀ ਸਾਰੇ ਟੂਰਾਂ ਪ੍ਰਬੰਧ ਗੁਰਦੁਆਰਿਆਂ ਦੇ ਪ੍ਰਬੰਧਕਾਂ ਕੋਲ ਫਿਰ ਉਦੋਂ ਆ ਗਿਆ ਸੀ ਤਿੰਨ ਸਾਲ ਦੇ ਵਿੱਚ। ਬਹੁਤਾ ਚਿਰ ਨਹੀਂ ਲੱਗਾ ਸੀਗਾ ਅਤੇ ਵੱਡੀਆਂ ਸਭਾਵਾਂ ਉਸ ਵੇਲੇ ਕੀਤੀਆਂ। ਕੁਛ ਹੁਣ ਸਾਡੇ ਉਸ ਵੇਲੇ ਸਾਥੀ ਹੈਗੇ ਆ, ਕੁਛ ਹੁਣ ਅਕਾਲ ਚਲਾਣਾ ਕਰ ਗਿਆ ਹੈਗੇ ਆ, ਅਤੇ ਉਦੋਂ ਬਾਅਦ ਹੀ ਇੰਗਲੈਂਡ ਦੇ ਵਿੱਚ ਇਹ ਆ ਜਿਹੜੀਆਂ ਦਸਤਾਰਾਂ ਦੀਆਂ ਦੇਣ ਲੱਗੀਆਂ ਹੈਗੀਆਂ, ਪ੍ਰਚਾਰ 'ਚ ਵੀ ਵਾਧਾ ਹੋਇਆ। ਇੱਕ ਸਤਿਗੁਰ ਦੀ ਕਲਾ ਵਰਤੀ ਸਮਝ ਲਓ, ਨਹੀਂ ਤਾਂ ਪਹਿਲਾਂ ਬਹੁਤ ਗਿਣਤੀ ਇੱਥੇ ਜਿਹੜੇ ਪ੍ਰਬੰਧਕ ਵੀ ਸੀਗੇ ਉਹ ਵੀ ਤਿਆਰ ਵਾਰ ਤਿਆਰ ਨਹੀਂ ਸੀਗੇ, ਪ੍ਰਚਾਰਕ ਵੀ ਢਿੱਲੇ ਸੀਗੇ। 84 ਸਾਨੂੰ ਨਹੀਂ ਤੁਹਾਨੂੰ ਪਤਾ ਹੋਣਾ, ਬਹੁਤੇ ਵਿਆਹ ਵੀ ਅਜੇ ਗਾਉਣ ਵਾਲੇ ਗਰੁੱਪ ਉਹ ਕਰਦੇ ਹੁੰਦੇ ਸੀ, ਮੈਂ ਵੀ ਅੱਖੀਂ ਦੇਖੇ ਆ। ਉਹ ਹੀ ਇੱਕ ਗਿਆਨੀ ਹੁੰਦਾ ਉਹਨੇ ਲਾਵਾਂ ਪੜ੍ਹ ਦੇਣੇ ਅਤੇ ਉਹ ਹੀ ਸਟੇਜ ਦੇ ਉੱਤੇ ਆਪਣੇ ਲੈ ਕੇ ਛਾਣੇ ਛੁਣੇ ਜਾ, ਅਤੇ ਉਹ ਹੀ ਕਰਦੇ ਹੁੰਦੇ ਸੀਗੇ। ਜਿੱਦਾਂ ਬਈ ਸਿੱਖ ਤਾਂ ਸੀਗੇ ਪਰ ਬਹੁਤ ਘੱਟ ਸੀਗੇ ਤਿਆਰ ਬਰ ਤਿਆਰ, ਅਤੇ ਉਦੋਂ ਬਾਅਦ ਇੱਥੇ ਸਤੋਂ ਦੀ ਬਖਸ਼ਿਸ਼ ਹੋਈ ਹੈਗੀ ਆ। ਤੀਵਨ ਹੁਣ ਤਾਂ ਹਰੇਕ ਸ਼ਹਿਰ ਦੇ ਵਿੱਚ 2-3 ਹਜ਼ਾਰ ਸਿੰਘ ਹੈਗਾ, ਨਹੀਂ ਪਹਿਲਾਂ ਤਾਂ ਮੇਰੇ ਗਿਣਤੀ 5-7 ਹੀ ਸਿੰਘ ਹੁੰਦੇ ਸੀ ਜਿਹੜੇ ਦਸਤਾਰਾਂ ਰੱਖਦੇ ਸੀ, ਬਾਕੀ ਸਾਰੇ ਬਹੁਤ ਸਹਿਜਧਾਰੀ ਹੁੰਦੇ ਸੀ। ਸਹਿਜਧਾਰਿਆਂ ਦਾ ਵੀ ਯੋਗਦਾਨ ਆ, ਗੁਰਦੁਆਰੇ ਬਹੁਤੇ ਉਹਨੇ ਬਣਾਏ ਆ, ਇੱਦਾਂ ਨਾ ਕਿ ਉਹ ਵੀ ਬਣਾਏ ਨੇ। 60 ਤੋਂ ਬਾਅਦ ਜਦੋਂ ਵੀ ਇੱਥੇ ਆਏ ਆ ਗੁਰਦੁਆਰੇ ਸਾਰੇ ਉਹਨਾਂ ਨੇ ਬਣਾਏ ਆ, ਪਰ ਉਹਨਾਂ ਨੇ ਠੀਕ ਹੈ ਗੁਰਦੁਆਰਿਆਂ ਦੇ ਵਿੱਚ ਜਿੰਨੀ ਕਿ ਉਹਨਾਂ ਕੋਲ ਸਤਿਗੁਰ ਸੋਝੀ ਬਖਸ਼ੀ ਸੀ ਉਹਨੀ ਉਨੀ ਸੇਵਾ ਕੀਤੀ ਹੈਗੀ, ਆਪਾਂ ਉਹਨਾਂ ਦੇ ਅਗੇਂਸਟ ਨਹੀਂ ਗਏ ਕਿਸੇ ਦੇ ਵੀ। ਅਤੇ ਪਰ ਜਿਹੜੀ ਸੀਗੀ ਪ੍ਰਚਾਰ ਦੀ ਗੱਲ ਆ ਉਹ ਇੰਨੀ ਜ਼ਿਆਦਾ ਨਹੀਂ ਸੀਗੀ, ਕੁਛ ਮਜਬੂਰੀਆਂ ਸੀ ਲੋਕਾਂ ਦੀਆਂ, ਅਤੇ ਆਪਾਂ ਸਾਰਿਆਂ ਨੂੰ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈਗਾ। ਕੋਸ਼ਿਸ਼ ਕਰਨੀ ਹੈ ਵੀ ਆਪਾਂ ਵੀ ਚੰਗੇ ਗੁਰਸਿੱਖ ਬਣੀਏ, ਆਪਾਂ ਵੀ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਣਾ ਯੋਗਦਾਨ ਪਾਈਏ, ਸਾਰੇ ਜਿਹੜੇ ਨਹੀਂ ਗੁਰਸਿੱਖ ਬਣੇ ਗੁਰਸਿੱਖ ਬਣੀਏ, ਆਪਾਂ ਬਾਣੀ ਪੜ੍ਹੀਏ, ਕੋਸ਼ਿਸ਼ ਕਰੀਏ ਬਾਣੀ ਹਿਰਦੇ ਪਸਾ ਕੇ ਉਹਨਾਂ ਦਾ ਬਣਨ ਦੀ ਕੋਸ਼ਿਸ਼ ਕਰੀਏ, ਆਪਾਂ ਮਿੱਠਾ ਬੋਲੀਏ ਸਾਰਿਆਂ ਨਾਲ, ਕਾਰੋਬਾਰ ਵੀ ਸਾਫ਼ ਸੁਥਰੇ ਕਰੀਏ, ਜੇ ਕਿਤੇ ਹੋਰ ਨੌਕਰੀ ਵੀ ਕਰਦੇ ਹਾਂ ਉੱਥੇ ਵੀ ਇਮਾਨਦਾਰੀ ਨਾਲ ਕਰੀਏ। ਇੱਕ ਜਿਹੜੀ ਘਟਨਾ ਹੁਣ ਵਾਪਰੀ ਸਾਊਥਹੈਂਪਟਨ ਦੀ, ਉਹਦੀ ਆਪਾਂ ਤੁਹਾਡੇ ਵੱਲੋਂ ਸਾਡੇ ਵੱਲੋਂ ਨਿੰਦਿਆ ਕਰਦੇ ਹਾਂ, ਉਹ ਨਹੀਂ ਮਾਰਨਾ ਚਾਹੀਦਾ ਸੀ ਬੰਦੇ ਨੂੰ ਬਿਨਾਂ ਇਹ ਗੱਲੋਂ। ਸ੍ਰੀ ਸਾਹਿਬ ਜਿਹੜੀ ਹੈਗੀ ਹੈ ਸਤੋਂ ਦੀ ਬਖਸ਼ਿਸ਼ ਹੈ ਆਪਣੇ ਕੋਲ, ਇਹ ਆਰਟੀਕਲ ਆਫ ਫੇਥ ਆ ਇਹ। ਹਾਂ ਕਿਤੇ ਕੋਈ ਭਾਰੀ ਸਮਾਂ ਆ ਗਿਆ ਡਿਫੈਂਸ ਲਈ ਵਰ ਸਕਦੇ ਹੈਗੇ ਹਾਂ ਇਹ, ਉਹਦੇ ਨਾਲ ਹੁਣ ਬੜਾ ਸਿੱਖਾਂ ਤੁਹਾਡੇ ਸਾਰਿਆਂ ਦੇ ਅੱਖ ਨੂੰ ਆਪਣੇ ਢਾਲ ਲੱਗੀ ਹੈਗੀ ਆ, ਸਾਰੀ ਦੁਨੀਆਂ ਦੇ ਵਿੱਚ ਇਹ ਵਿਆਹ ਵੀ ਦੇਖੋ ਇਹਨਾਂ ਨੇ, ਇਹ ਇੱਥੇ ਪਾਬੰਦੀ ਲੱਗਣੀ ਚਾਹੀਦੀ ਵੀ ਡਿਮਾਂਡ ਇੱਥੇ ਉੱਠ ਰਹੀ ਹੈਗੀ ਆ, ਅਤੇ ਜਾਣੇ ਨਹੀਂ ਜਾਣੇ ਕਿਵੇਂ ਨੌਜਵਾਨ ਸਾਡੇ ਕੋਈ ਨਾ ਕੋਈ ਗੁੱਸਾ ਹੀ ਇੰਨਾ ਆ ਜਾਂਦਾ, ਜਾਂ ਉਹਨਾਂ ਨੂੰ ਸਹੀ ਸੰਗਤ ਨਹੀਂ ਮਿਲੀ ਹੁੰਦੀ, ਜਾਂ ਕਈ ਵਾਰੀ ਸਿਹਤ ਵੀ ਠੀਕ ਨਹੀਂ ਹੁੰਦੀ ਹੈਗੀ, ਉਹ ਕਾਨੂੰਨ ਨੂੰ ਹੱਥ ਚ ਲੈ ਲੈਂਦੇ ਆ, ਪਰ ਬਦਨਾਮੀ ਸਾਰੀ ਕੌਮ ਦੀ ਹੁੰਦੀ ਆ। ਅਤੇ ਤੁਸੀਂ ਸਾਰਿਆਂ ਨੇ ਇਹੀ ਮੈਸੇਜ ਦੇਣਾ ਹੈਗਾ ਵੀ ਅਸੀਂ ਉਹਦੀ ਜੋ ਹੋਈ ਘਟਨਾ ਉਹਦੀ ਨਿੰਦਿਆ ਕਰਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਤੋਂ ਦੀ ਸਾਡੀ ਬਖਸ਼ਿਸ਼ ਤਾਂ ਅਸੀਂ ਰੱਖਣੀ ਹੈਗੀ ਆ, ਇਹ ਤਾਂ ਸਮਝੌਤਾ ਨਹੀਂ ਵੀ ਹੋਣਾ ਹੈਗਾ। ਇੱਥੇ ਹੋਰ ਵੀ ਬਹੁਤ ਸਾਰੇ ਕ੍ਰਾਈਮ ਹੁੰਦੇ ਆ, ਕਈ ਵਾਰੀ ਮੈਂ ਕੱਲ੍ਹ ਪਰਸੋਂ ਘਰ ਪੜ੍ਹੀ ਸੀ, ਬਰਫ ਟੈਂਕ ਬਜ਼ੁਰਗ ਨੂੰ 5-7 ਇੱਥੇ ਦੇ ਜਿਹੜੇ ਗੋਰੇ ਆ ਉਹ ਕੁੱਟ ਰਹੇ ਸੀ, ਉਹ ਘਟਨਾਵਾਂ ਬਹੁਤ ਜ਼ਿਆਦਾ ਆ, ਤਾਂ ਕਿਤੇ ਕਿਤੇ ਹੀ ਕਿਤੇ 10-15 ਸਾਲਾਂ 'ਚ ਘਟਨਾ ਵਾਪਰੀ ਹੈਗੀ ਆ। ਅਤੇ ਆਪਣਾ ਡਰ ਵੀ ਸਾਰੇ ਗੁਰਦੁਆਰੇ, ਕੱਲ੍ਹ ਵੀ ਸਾਡੇ ਫੰਕਸ਼ਨ ਸੀਗਾ ਉੱਥੇ, ਇਹ ਗੁਰਦੁਆਰਿਆਂ ਦੇ ਮੁਖੀ ਆਏ ਸੀਗੇ ਅਤੇ ਸੁਪਰੀਮ ਕੌਂਸਲ ਦੇ ਆਗੂ ਵੀ ਸੀਗੇ, ਅਤੇ ਆਪਾਂ ਸਾਰੇ ਗੁਰਦੁਆਰੇ ਵੱਲੋਂ ਉਹ ਸਟੇਟਮੈਂਟ ਜਿਹੜੀ ਅੱਜ ਇਸ਼ੂ ਕਰਨਗੇ 5 ਗੁਰਦੁਆਰੇ ਆਪਣੇ ਵੱਲੋਂ। ਅਤੇ ਮੇਰੇ ਖਿਆਲ ਥੋੜ੍ਹਾ ਥੋੜ੍ਹੀ ਇਸੀ ਲੈਵਲ 'ਤੇ ਹੋਣੀ ਹੈਗੀ ਆ, ਵੀ ਅਸੀਂ ਇਹ ਨਿੰਦਿਆ ਕਰਦੇ ਹਾਂ, ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਵੀ ਇਹ ਇਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਡਿਫੈਂਸ ਲਈ ਤੁਸੀਂ ਔਖੇ ਸਮੇਂ ਵਰ ਸਕਦੇ ਹੈਗੇ ਆ, ਅਤੇ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਆਪਾਂ ਇੱਥੇ ਕਾਨੂੰਨ ਦਾ ਸਤਿਕਾਰ ਕਰੀਏ। ਬੜਾ ਹੀ ਇੱਥੇ ਗੋਰੇ ਕਰਕੇ 100 ਆਪਣੇ ਪੰਜਾਬ ਦੇ ਰਾਜ ਕਰਕੇ ਆਏ ਨਾ, ਮੈਂ ਆਪ ਵੀ ਦੇਖਿਆ, ਬਜ਼ੁਰਗਾਂ ਤੋਂ ਵੀ ਸੁਣਿਆ, ਇੱਥੇ ਕਿਸੇ ਨੇ ਲੋਨ ਲੈਣਾ ਹੁੰਦਾ ਜੇ ਸਰਦਾਰ ਹੁੰਦਾ ਸੀ ਨਾ, ਉਦਾਂ ਲੋਨ ਦਿੰਦੇ ਸੀ, ਉਹਦੀ ਗਰੰਟੀ ਨਹੀਂ, ਘਰ ਦੀ ਕੋਈ ਲੈਂਦੇ ਹੁੰਦੇ, ਅਤੇ ਇਨਕਮ ਹੈਗੀ ਜਾਂ ਹੈਗੀ ਹੈ, ਘਰ ਹੈਗਾ ਕਿ ਹੈਗਾ ਨਹੀਂ ਹੈਗਾ, ਉਦਾਂ ਦੇ ਦਿੰਦੇ ਹੁੰਦੇ ਲੋਨ ਜੇ 5-10 ਹਜ਼ਾਰ ਦਾ ਚਾਹੀਦਾ। ਇੱਦਾਂ ਦਾ ਇਹਨਾਂ ਕੋਲ ਅਕਸ ਬਣਿਆ ਸੀਗਾ ਵੀ ਇਹ ਬਹੁਤ ਇਮਾਨਦਾਰ ਆ, ਬਹੁਤ ਮਿਹਨਤੀ ਆ। ਜਾਣੇ ਜਾਣੇ ਅਸੀਂ ਫਿਰ ਕਾਨੂੰਨ ਦੀ ਦੁਰਵਰਤੋਂ ਕਰਨ ਲੱਗ ਪਏ, ਆਮ ਲੋਕਾਂ ਵਰਗੇ ਹੋ ਗਏ, ਸਾਡੇ ਕੁਛ ਪਰਸੈਂਟ ਵੀ 1-2% ਹੀ, ਉਹਨਾਂ ਦੇ ਨਾਲ ਫਿਰ ਕੌਮ ਦੇ ਅਕਸ ਨੂੰ ਢਾਲ ਲੱਗੀ ਆ। ਹੁਣ ਆਪਾਂ ਵੀ ਲੋਨ ਲੈਣਾ, ਪਹਿਲਾਂ ਉਹ ਕਹਿੰਦੇ ਆ ਵੀ ਦਿਖਾਓ ਤੁਹਾਡੀ ਇਨਕਮ ਕਿੰਨੀ ਆ, ਪ੍ਰੋਪਰਟੀ ਤੁਹਾਡੇ ਕੋਲ ਕਿੰਨੀ ਆ, ਕਿਹੜੀ ਲੈ ਰਹੇ ਹੈਗੇ ਆ। ਨਹੀਂ ਪਹਿਲਾਂ ਸਰਦਾਰ ਚੱਲ ਜਾਏ ਸਹੀ, ਉੱਦਾਂ ਹੀ ਲੋਨ ਦਿੰਦੇ ਹੁੰਦੇ ਸੀ, ਕਹਿੰਦੇ ਨਹੀਂ ਪਤਾ ਵੀ ਇਮਾਨਦਾਰ ਲੋਕ ਆ, ਇਹ ਕੋਈ ਵੀ ਬੈਂਕ ਦਾ ਪੈਸਾ ਨਹੀਂ ਮਾਰਨਗੇ। ਅਤੇ ਆਓ ਆਪਾਂ ਕੋਸ਼ਿਸ਼ ਕਰੀਏ ਚੰਗੇ ਗੁਰਸਿੱਖ ਬਣਨਾ, ਸਾਰਿਆਂ ਨਾਲ ਮਿੱਠਾ ਬੋਲਣਾ, ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਚੰਗੀ ਸ਼ਿਕਸ਼ਾ ਦਿਓ, ਯੂਨੀਵਰਸਿਟੀਆਂ 'ਚ ਘੱਲੋ, ਇਹਨਾਂ ਨੂੰ ਖਰਚ ਹੋਰ ਨਾ ਕਰੋ, ਅਤੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰੀਏ ਤਾਂ ਜੋ ਇਹ ਵੱਡੀਆਂ ਪੋਸਟਾਂ 'ਤੇ ਲੱਗਣਗੇ, ਅਤੇ ਕੌਮ ਦੀ ਵੀ ਨਾਲ ਜੇ ਇਹ ਉੱਥੇ ਬੈਠੇ ਹੋਣਗੇ ਤਾਂ ਕੌਮ ਦੀ ਗੱਲ ਆਪਣੇ ਆਪ ਹੀ ਹੋਰ ਬੱਚਿਆਂ ਨੂੰ ਪ੍ਰੇਰਨਾ ਮਿਲ ਜਾਂਦੀ ਆ, ਫਿਰ ਲਹਿਰ ਬਣ ਗਈ ਇੱਕ ਵਾਰੀ ਨਾ, ਅਤੇ ਫਿਰ ਬੜੀ ਸਤਿਗੁਰ ਦੀ ਬਖਸ਼ਿਸ਼ ਹੋਣੀ ਹੈਗੀ ਆ। ਆਓ ਆਪਾਂ ਰਲ ਕਰਨੀ ਆ। ਹੁਣ ਕੀਰਤਨ ਆਰੰਭ ਕਰਨਗੇ ਭਾਈ ਜਸਵਿੰਦਰ ਸਿੰਘ ਜੀ, ਬਾਅਦ 'ਚ ਭਾਈ ਦਰਬਾਰਾ ਸਿੰਘ ਜੀ, ਬਾਅਦ 'ਚ ਅਮਰੀਕ ਸਿੰਘ, ਕਰਮਜੀਤ, ਗੁਰਜੇਵ ਸਿੰਘ, ਅਤੇ ਜੇ ਕੋਈ ਹੋਰ ਬੱਚਾ ਹੈ ਉਹ ਵੀ ਕਰ ਸਕਦਾ ਹੈਗਾ। 12:15 ਢਾਡੀ ਜਥਾ ਆ ਰਿਹਾ ਕੁਲਦੀਪ ਸਿੰਘ ਜਲਾਲਾਬਾਦੀ ਦਾ, ਅਤੇ 1 ਤੱਕ ਉਹ ਸੇਵਾ ਨਿਭਾਉਣਗੇ। ਅਗਲੇ ਹਫ਼ਤੇ 7 ਨੂੰ ਆਪਣੇ ਕੋਚਾਂ ਇੱਥੋਂ ਜਾ ਰਹੀ ਹੈਗੀ ਆ, ਅਤੇ ਜਿਹਨਾਂ ਨਾਂ ਨਹੀਂ ਲਿਖਾਏ ਹੈਗੇ ਅਜੀਤ ਸਿੰਘ ਪਾਸ ਲਿਖਾ ਦਿਓ ਨਾਂ ਆਪਣੇ, ਨਹੀਂ ਥੱਲੇ ਨੌਜਵਾਨ ਮਿਊਜ਼ੀਅਮ ਦੇ ਬਾਹਰ ਵੀ ਬੈਠੇ ਹੁੰਦੇ ਆ, ਉੱਥੇ ਲਗਾ ਸਕਦੇ ਹੈਗੇ ਆ। ਅਤੇ ਬੱਚਿਆਂ ਲਈ ਜੇ 18 ਤੋਂ ਘੱਟ ਆ ਕੋਈ ਉਹਨਾਂ ਦੀ ਨਹੀਂ ਗੀ ਇਹ ਫੀਸ, ਦੇ ਜਿਹੜੇ 18 ਤੋਂ ਉੱਪਰ ਆ ਉਹਨਾਂ ਨੇ 10 ਰੱਖੇ ਹੈਗੇ ਆ, ਅਤੇ ਈਵਨ ਫਿਰ 1900-1800 ਦੀ ਉਹ ਕੋਚ ਆ, 84 ਸੀਟਾਂ ਉਹਦੀਆਂ। ਅਤੇ ਬਾਕੀ ਚਲੋ ਗੁਰਦੁਆਰਾ ਸਾਹਿਬ ਜਿਹੜੇ ਤੁਹਾਡੇ ਪੈਸੇ ਆ, ਉਹ ਅਸੀਂ ਜਿੰਨੇ ਪ੍ਰਬੰਧਕ ਇੱਥੇ ਕੇਅਰ ਟੇਕ ਰਹੀ ਹਾਂ, ਕੋਈ ਜਨਰਲ ਸੈਕਟਰੀ ਨਹੀਂ, ਕੋਈ ਪ੍ਰਧਾਨ ਨਹੀਂ, ਕੋਈ ਖਜ਼ਾਨਚੀ ਨਹੀਂ, ਇੱਦਾਂ ਦਾ ਨਹੀਂ ਸੋਚਣਾ ਹੈਗਾ। ਅਤੇ ਰਲ ਮਿਲ ਕੇ ਆਪਾਂ ਸਾਰਿਆਂ ਨੇ ਸੇਵਾਵਾਂ ਕਰਨੀਆਂ ਹੈਗੀਆਂ, ਅਤੇ ਉਹਨਾਂ ਨੂੰ ਯਾਦ ਕਰਨਾ ਹੈਗਾ। ਤੁਹਾਡੇ ਲਈ ਮਾਣ ਆ ਬਈ ਇੱਥੇ ਮਿਊਜ਼ੀਅਮ ਹੈ ਤੁਹਾਡੇ ਕੋਲ, ਉਹਨਾਂ ਸ਼ਹੀਦਾਂ ਦੀ ਫੋਟੋ ਲੱਗੀਆਂ ਆ, ਅਕਾਲ ਤਖ਼ਤ ਦੀ ਜਿਹੜੇ ਵੀ ਮਾਡਲ ਜਿਹੜਾ ਉਹ ਵੀ ਇੱਕੋ ਗੁਰਦੁਆਰਾ ਜਿੱਥੇ ਇੱਥੇ ਲੱਗਾ ਆ। ਹੁਣ ਇੱਕ ਛੋਟਾ ਮਾਡਲ ਵੀ ਨੌਜਵਾਨਾਂ ਨੇ ਬਣਾਇਆ ਹੈਗਾ, ਉਹ ਮੇਰੇ ਖਿਆਲ ਬੋਲਹਮਟਨ ਲੈ ਕੇ ਗਏ ਕੱਲ੍ਹ ਪਰਸੋਂ ਦੇ, ਉਹ ਚਾਹੁੰਦੇ ਸੀ ਸ਼ਾਇਦ ਅਤੇ ਜਿੱਥੇ ਆਪਾਂ ਰੋਸ ਮੁਜ਼ਾਹਰਾ ਕਰਨ ਜਾਣਾ ਉੱਥੇ ਵੀ ਉਹ ਲੈ ਕੇ ਜਾਣਗੇ, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਕਿੰਨਾ ਨੁਕਸਾਨ ਹਰਿਮੰਦਰ ਸਾਹਿਬ ਦਾ, ਦਰਬਾਰ ਸਾਹਿਬ ਦਾ ਅਤੇ ਅਕਾਲ ਤਖ਼ਤ ਦਾ ਹੋਇਆ ਸੀਗਾ। ਨੌਜਵਾਨ ਦੇ ਸੋਹਣੇ ਉੱਦਮ ਕਰ ਰਹੇ ਹੈਗੇ ਆ, ਅਤੇ ਇਹ ਵੀ ਤੁਸੀਂ ਬਣਾਇਆ, ਹੋਰ ਕਿਤੇ ਨਹੀਂ ਬਣਾਇਆ ਕਿਸੇ ਨੇ ਵੀ। ਹਾਂ, ਇੱਕ ਦਰਬਾਰ ਸਾਹਿਬ ਜ਼ਰੂਰ ਟਕਸਾਲ ਨੇ ਬਣਾਇਆ ਹੈਗਾ, ਉਹ ਵੀ ਆਪਾਂ ਇਹ ਸਲਾਹ ਦਿੱਤੀ ਆ ਉਹਨਾਂ ਨੂੰ, ਉਹ ਕਹਿੰਦੇ ਤੁਸੀਂ ਆਪਣਾ ਆਰਟਿਸਟ ਦਿਓ, ਜਿਹਨੇ ਬਣਾਇਆ ਸਾਨੂੰ ਬਣਾ ਕੇ ਦਿਓ, ਅਤੇ ਉਹ ਵੀ ਮਾਣ ਤੁਹਾਨੂੰ ਹੀ ਮਿਲਿਆ ਹੈਗਾ ਜਿਹੜਾ ਉੱਥੇ ਰੱਖਿਆ ਗਿਆ ਹੈਗਾ। ਅਤੇ ਕਿੰਨਾ ਮਾਣ ਦੀ ਗੱਲ ਹੈ, ਵੱਡੀਆਂ ਸੰਸਥਾਵਾਂ ਤੁਹਾਡਾ ਇੰਨਾ ਸਤਿਕਾਰ ਕਰਦੀਆਂ, ਤੁਹਾਨੂੰ ਪੁੱਛ ਕੇ ਚੀਜ਼ਾਂ ਬਣਾ ਰਹੀਆਂ, ਇਹ ਤੁਹਾਡੇ ਦੇ ਉੱਤੇ ਸਤਿਗੁਰ ਦੀ ਬਖਸ਼ਿਸ਼ ਹੈਗੀ ਆ, ਵੱਡੀ ਤੁਹਾਡੀ ਸਾਰਿਆਂ ਦੀ ਇਹ ਪ੍ਰਾਪਤੀ ਹੈਗੀ ਆ। ਅਤੇ ਅਗਲੇ ਵੀ ਕਈ ਕੋਸ਼ਿਸ਼ ਕਰੋ ਸਾਰੇ ਜਾਣ ਦੀ, ਮੈਂ ਕਦੀ ਮਿਸ ਨਹੀਂ ਕੀਤਾ ਹੈਗਾ, ਮੇਰੀ ਸਿਹਤ ਠੀਕ ਨਹੀਂ ਗੀ, ਫਿਰ ਵੀ ਮੈਂ ਜਾਣਾ ਹੀ ਜਾਣਾ, ਮੈਂ 40 ਲਗਾਤਾਰ ਹੀ ਜਾ ਰਿਹਾ, 40 ਤੋਂ ਉੱਪਰ ਸਮਾਂ ਹੋ ਗਿਆ, ਹੋਰ ਥਾਂ ਵੀ ਫੰਕਸ਼ਨ 'ਤੇ ਵੀ ਜਾਂਦੇ ਰਹੇ ਹੈਗੇ ਹਾਂ। ਅਤੇ ਆਪਾਂ ਸਾਰਿਆਂ ਨੇ ਜਿਹੜਾ ਹੈਗਾ ਭੁਲਾਉਣਾ ਨਹੀਂ ਗਾ, ਇਹਨੂੰ ਯਾਦ ਰੱਖਣਾ ਹੈਗਾ, ਪੰਥ ਦੀ ਚੜ੍ਹਦੀ ਕਲਾ ਲਈ ਖਾਲਸਾ ਹਲੀਮੀ ਰਾਜ ਲਈ ਉਹਨਾਂ ਸ਼ਹੀਦੀਆਂ ਦਿੱਤੀਆਂ ਹੈਗੀਆਂ। ਠੀਕ ਹੈ, ਲੜਾਈ ਲੰਬੀ ਹੋ ਗਈ ਆ, ਆਪਾਂ ਦਿਲ ਨਹੀਂ ਹਾਰਨੇ ਹੈਗੇ, ਆਪਾਂ ਜਿਹੜੀ ਹੈਗੀ ਉਹਦੀ ਪ੍ਰਾਪਤੀ ਦੇ ਲਈ ਆਪਣਾ ਬਣਦਾ ਯੋਗਦਾਨ ਪੰਥ ਦੇ ਨਾਲ ਪਾਉਂਦੇ ਰਹਿਣਾ ਹੈਗਾ, ਕੋਸ਼ਿਸ਼ ਕਰਨੀ ਆਪਾਂ ਸਾਰਿਆਂ ਨੇ, ਅਰਦਾਸ ਕਰਿਆ ਕਰੋ ਸਾਰਾ ਪੰਥ ਇਕੱਠਾ ਹੋਵੇ, ਜੇ ਇਕੱਠਾ ਹੋ ਜਾਏ ਤਾਂ ਜਿਹੜੇ 10-20 ਨਹੀਂ ਲੱਗਣੇ, ਫਿਰ ਕੁਛ ਮਹੀਨੇ ਹੀ ਲੱਗ ਸਕਦੇ ਹੈਗੇ ਆ। ਸਾਡੇ ਥੋੜ੍ਹੀ ਜਿਹੀ ਲੀਡਰਸ਼ਿਪ ਸੈਲਫਿਸ਼ ਆ, ਨਹੀਂ ਹੋਣਾ ਚਾਹੀਦਾ ਉਹਨਾਂ ਨੂੰ, ਅਤੇ ਉਹਨਾਂ ਨੂੰ ਚਾਹੀਦਾ ਹੁੰਦਾ ਵੀ ਸਾਰੇ ਆਪਣੇ ਗਿੱਲੇ 'ਚ ਬਹਿ ਕੇ ਖਤਮ ਕਰਕੇ, ਅਤੇ ਉਹ ਜਿਹੜੇ ਹੈਗੇ ਆ ਵੀ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਇਕੱਠੇ ਹੋਈਏ ਸਾਰੇ ਜਣੇ, ਤਾਂ ਹੀ ਆਪਣੇ ਜੋ

ਸਜ਼ਾਵਾਂ ਵੀ ਹੋਈਆਂ ਇਹਨਾਂ ਨੂੰ ਵੀ, ਰਣਵੀਰ ਸਿੰਘ ਨੂੰ ਵੀ ਕਈ ਸਾਲ ਜੇਲ੍ਹ ਦੇ ਵਿੱਚ ਰਹਿਣਾ ਪਿਆ ਹੈਗਾ, ਬਾਅਦ ਵਿੱਚ ਇੱਥੇ ਆਏ ਹੈਗੇ ਆ। ਅਗਲੇ ਹਫ਼ਤੇ ਆਪਣੇ ਸੋਮਵਾਰ ਨੂੰ ਸੋਨਮ ਵੀ ਆ ਪਾਠ ਹੈ ਬੀਬੀਆਂ ਵੱਲੋਂ, ਸਿੱਖ ਚੈਨਲ ਦੇ ਗੁਰੂਆਂ ਨੂੰ ਕੁਐਸਚਨ ਆਨਸਰ, ਅਤੇ ਛਕੌਰ ਨੂੰ ਖਾਲਸਾ ਕਲੱਬ ਹੈਗੀ ਆ, ਸਨਿਚਰਵਾਨ ਬਲਿੰਦਰ ਨੰਨੂ ਦੇ ਪ੍ਰੋਬਲਮ ਸੁਣਦੇ ਪਾਠ ਦੀ ਸੇਵਾ ਹੋ ਰਹੀ ਹੈਗੀ ਆ, ਕੀਰਤਨ ਕਲਾ 5 ਤੋਂ 6 ਤੱਕ ਆ, ਅਤੇ ਐਤਵਾਰ ਨੂੰ ਹਫ਼ਤਾ ਦੀ ਦੀਵਾਨ ਇਸੇ ਸਜਣਗੇ, ਪੋਸਟਾਂ ਲੰਡਨ ਨੂੰ ਜਾ ਰਹੀਆਂ ਹੈਗੀਆਂ, ਅਤੇ ਅਕਸਿਮਨ ਜੀ ਦੇ ਗ੍ਰਹਿ ਵੀ ਸੁਣਦੇ ਪਾਠ ਹੋ ਰਹੇ ਹੈਗੇ ਆ, ਬੀਬੀ ਕੁਲਵਿੰਦਰ ਕੌਰ ਦੇ ਪ੍ਰੋਬਲਮ ਸੁਣਦੇ ਪਾਠ ਦੇ ਲੰਗਰ ਦੀ ਸੇਵਾ ਹੋ ਰਹੀ ਹੈਗੀ ਆ, ਪੰਜਾਬੀ ਕਲਾਸ ਵੀ ਹੈਗੀ ਆ 12 ਤੋਂ 1:30 ਤੱਕ, ਸੰਥਿਆ ਦੀ ਕਲਾਸ ਹੈਗੀ 1 ਤੋਂ 3:30 ਤੱਕ, ਗੁਰਬਾਣੀ ਵਿਚਾਰ ਕਲਾਸ ਵੀ 3:30 ਤੋਂ 4:30 ਤੱਕ। ਧੰਨਵਾਦ ਤੁਹਾਡਾ ਸਾਰਿਆਂ, ਰਲ ਮਿਲ ਕੇ ਆਪਾਂ ਗਾਣੀ ਕੋਸ਼ਿਸ਼ ਕਰਿਓ, ਅੰਦਰ ਅਰਦਾਸਾਂ ਕਰਨੀਆਂ, ਅਸੀਂ ਵੀ ਉਹਨਾਂ ਸ਼ਹੀਦਾਂ ਵਰਗੇ ਗੁਰਸਿੱਖ ਬਣ ਚੱਕੀਏ, ਚੰਗੇ ਇਮਾਨਦਾਰ ਗੁਰਸਿੱਖ ਬਣੀਏ, ਮਨੁੱਖਤਾ ਦੀ ਸੇਵਾ ਕਰੀਏ, ਕੌਮ ਦਾ ਨਾਂ ਰੋਸ਼ਨ ਕਰੀਏ, ਅਤੇ ਜਿਹੜੀਆਂ ਹੋਰ ਆਹ ਕਈ ਵਾਰੀ ਖਾਣ ਪੀਣ ਦੀਆਂ ਚੀਜ਼ਾਂ ਥੋੜ੍ਹੀਆਂ ਆਪਾਂ ਨਾ ਕਹੀਏ, ਬੱਚਿਆਂ 'ਤੇ ਉਹਦਾ ਮਾੜਾ ਅਸਰ ਪੈਂਦਾ ਹੈਗਾ, ਅੱਗੇ ਤਾਂ ਬਹੁਤ ਜ਼ਿਆਦਾ ਸੀ, ਹੁਣ ਤੀਬਰਤੀ ਨੂੰ ਕਾਫ਼ੀ ਘੱਟ ਗਈ ਆ, ਹੋਰ ਥੋੜ੍ਹਾ ਜਿਹਾ ਉੱਦਾਂ ਆਪਾਂ ਕਰੀਏ, ਅਤੇ ਆਪਾਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਇਹਨਾਂ ਨੂੰ ਜ਼ਿਆਦਾ ਜਿਹੜੀਆਂ ਸਮਾਜ 'ਚ ਆਪਣੇ ਆ ਗਈਆਂ ਇਹਨਾਂ ਨੂੰ ਖਤਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ, ਵਾਹਿਗੁਰੂ, ਵਾਹਿਗੁਰੂ।

0: kasımı samara. Vahiguru ji ka khalsa, vahiguru ji ki fateh. ਅਖੰਡ ਪਾਠ ਸਾਹਿਬ ਆਰੰਭ ਸੀਗੇ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ, ਕਿਉਂਕਿ ਮੋਰਲੇ ਵੀਕ ਕਿਸੇ ਪਰਿਵਾਰ ਨੇ ਸੇਵਾ ਲਈ ਹੋਈ ਸੀ ਅਤੇ ਆਪਾਂ ਉਹ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਫਿਰ ਅਖੰਡ ਪਾਠ ਸਾਹਿਬ ਨਹੀਂ ਕਰ ਸਕਦੇ ਸੀ, ਉਹ ਪਰਿਵਾਰ ਦੀ ਸਪੈਸ਼ਲ ਅਰਦਾਸ ਸੀ। ਸੋ ਇਸ ਵੀਕ ਆਪਾਂ ਗੁਰੂ ਸਾਹਿਬ ਜੀ ਦੇ ਨਾਲ ਬਾਣੀ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ। ਬਿਲਾਵਲ ਮਹੱਲਾ ਪੰਜਵਾਂ। ਧੰਨ ਧੰਨ ਸ਼੍ਰੀ ਗੁਰੂ ਅਰਜਨ ਮਹਾਰਾਜ ਜੀ ਨੇ ਸ਼ਬਦ ਹੁਕਮਨਾਮੇ ਦੇ ਰੂਪ ਦੇ ਵਿੱਚ ਆਪਾਂ ਨੂੰ ਦਿੱਤਾ ਸੀ, ਜਿਹੜਾ ਅੱਜ ਮੋਸਟ ਆਫ ਦਾ ਟਾਈਮ ਵੀ ਆਰ ਨੋਟ ਇਨ ਪ੍ਰੈਜੈਂਟ ਇਨ ਅਰਦਾਸ ਐਂਡ ਮੋਸਟ ਆਫ ਦਾ ਟਾਈਮ ਵੀ ਆਰ ਨੋਟ ਪ੍ਰੈਜੈਂਟ ਇਨ ਹੁਕਮਨਾਮਾ। ਆਵਰ ਪ੍ਰੈਜੈਂਸ ਇਨ ਅਰਦਾਸ ਐਂਡ ਹੁਕਮਨਾਮਾ ਇਜ਼ ਵੈਰੀ ਇੰਪੋਰਟੈਂਟ। ਇਹ ਉਹ ਘੜੀਆਂ ਹੁੰਦੀਆਂ ਜਦੋਂ ਆਪਾਂ ਆਪਣੀ ਹਾਜ਼ਰੀ ਗੁਰੂ ਦੇ ਚਰਨਾਂ 'ਚ ਗੁਰਦੁਆਰਾ ਸਾਹਿਬ ਆਇਆਂ 'ਤੇ ਲਵਾਉਣੀ ਹੁੰਦੀ ਹੈ ਅਤੇ ਗੁਰੂ ਸਾਹਿਬ ਜੀ ਨੂੰ ਝੋਲੀ ਅੱਡ ਕੇ ਕਹਿਣਾ ਹੁੰਦਾ, ਪਾਤਸ਼ਾਹ ਜੀ ਕੋਈ ਦਾਨ ਝੋਲੀ 'ਚ ਪਾ ਦਿਉ, ਚਾਹੇ ਆਪਾਂ ਘਰੋਂ ਸੁਣਦੇ ਹਾਂ ਚਾਹੇ ਦਰਬਾਰ ਸਾਹਿਬ ਤੋਂ ਸੁਣਦੇ ਹਾਂ, ਪਰ ਇਹ ਹੁਕਮਨਾਮਾ ਸਾਹਿਬ ਬਹੁਤ ਇੰਪੋਰਟੈਂਟ ਹੁੰਦੇ ਆ। ਅਤੇ ਗੁਰੂ ਸਾਹਿਬ ਜੀ ਅੱਜ ਬਖਸ਼ਿਸ਼ ਕਰਦੇ ਸੀ, ਕਹਿੰਦੇ ਦੋਵੇਂ ਥਾਂ ਰੱਖੇ ਗੁਰਸੂਰੇ। ਮਨਮੁਖ ਕਹਿੰਦਾ ਇਹ ਜੱਗ ਮਿੱਠਾ, ਅਗਲਾ ਕਿਹਨੇ ਡਿੱਠਾ। ਮਨਮੁਖ ਕਹਿੰਦਾ ਕਿ ਬਸ ਜੋ ਮੈਂ ਹੈ ਉਦੋਂ ਬਾਅਦ ਮਿੱਟੀ ਹੋ ਜਾਣਾ, ਮੈਂ ਜਿੰਨੇ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ, ਇਹ ਤਾਂ ਲੋਕਾਂ ਨੇ ਡਰਾਉਣ ਦੇ ਲਈ ਚੀਜ਼ਾਂ ਬਣਾਈਆਂ ਹੋਈਆਂ, ਡਰਾਵਾ ਬਣਾਇਆ ਹੋਇਆ। ਅਤੇ ਉਹ ਜਿਹੜੇ ਸਿੰਘ ਅੰਦਰ ਲੜ ਰਿਹਾ ਸੀ, ਮੈਂ ਆਪਣੇ ਬੱਚਿਆਂ ਦੇ ਨਾਲ ਸਲਾਈਡਾਂ ਸ਼ੇਅਰ ਕਰਦਾ ਹੁੰਦਾ ਹਰ ਸਾਲ, ਅਤੇ ਉਹ ਜਿਹੜੇ ਸਿੰਘ ਨਾ ਟੈਂਕੀ 'ਤੇ ਚੜ੍ਹੇ ਆ ਉੱਥੇ ਚੜ੍ਹੇ ਆ ਅਤੇ ਉਹਨਾਂ ਦੀਆਂ ਫੋਟੋਜ਼ ਲਈਆਂ ਹੋਈਆਂ, ਅਤੇ ਉਹ ਉਹਨਾਂ ਦੇ ਹੱਥਾਂ 'ਚ ਗੰਨਾਂ ਫੜੀਆਂ, ਦੇਸੀ ਜਿਹਾ ਹਥਿਆਰ ਫੜੇ ਆ, ਅਤੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਨਾ ਦਗ ਦਗ ਕਰਦੇ ਨੂਰ ਆ। ਉਹ ਕੋਈ ਉਦਾਸ ਵੀ ਨਹੀਂ ਸੀਗੇ, ਉਹਨਾਂ ਦੇ ਮੌਤ ਦਾ ਡਰ ਵੀ ਨਹੀਂ ਸੀ, ਕਿਉਂਕਿ ਉਹਨਾਂ ਦੇ ਮਨਾਂ 'ਚ ਵਿੱਚ ਇਹ ਗੱਲ ਕਲੀਅਰ ਸੀਗੀ ਕਿ ਸਾਨੂੰ ਇੱਥੇ ਵੀ ਵਾਹਿਗੁਰੂ ਜੀ ਨੇ ਰੱਖਣਾ ਅਤੇ ਸਾਨੂੰ ਅੱਗੇ ਵੀ ਵਾਹਿਗੁਰੂ ਜੀ ਨੇ ਰੱਖਣਾ। ਦੋਵੇਂ ਥਾਂ ਰੱਖੇ ਗੁਰਸੂਰੇ, ਕਿਉਂਕਿ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਭਰਿਆ ਭਰਾ ਕਲੇਜੇ ਸ਼ੇਕ। ਉਹ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਹੋ ਚੁੱਕੇ ਸੀ, ਉਹ ਕਹਿੰਦੇ ਸੀ ਸੀਸ ਤਾਂ ਆਲਰੇਡੀ ਗੁਰੂ ਜੀ ਨੂੰ ਦਿੱਤਾ ਆ, ਇੱਥੇ ਦੇ ਤਾ ਅੱਗੇ ਦੇ ਤਾ, ਗੱਲ ਤਾਂ ਉੱਥੇ ਹੀ ਆ, ਅਤੇ ਹੁਣ ਜਦ ਉਹ ਆ ਗਏ ਆ ਅਤੇ ਫਿਰ ਹੁਣ ਉਹਨਾਂ ਦਾ ਮੁਕਾਬਲਾ ਕਰਨਾ ਪੈਣਾ। ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਇੱਕ ਕਾਰਜ ਸਾਡੇ ਦੁਨਿਆਵੀ ਹੁੰਦੇ ਆ ਜੀ, ਜਿਹਨੂੰ ਅਸੀਂ ਆਨੰਦ ਕਾਰਜ ਕਹਿ ਦਿੰਦੇ ਹਾਂ, ਬੱਚੇ ਦਾ ਬਰਥ ਕਹਿ ਦਿੰਦੇ, ਨਵਾਂ ਘਰ, ਇਹ ਸਾਡੇ ਮੇਨ ਕਾਰਜ ਆ। ਪਰ ਇੱਕ ਕਾਰਜ ਆਪਾਂ ਭੁੱਲ ਜਾਂਦੇ ਹਾਂ ਕਿ ਇਹ ਜੀਵਨ ਨੂੰ ਸਫਲ ਕਰਨ ਵਾਲਾ ਇੱਕ ਕਾਰਜ ਹੋ ਰਿਹਾ, ਜਿਹਨੂੰ ਮਹਾਰਾਜ ਕਹਿੰਦੇ ਜਾਕੋ ਆਏ ਜਿਸ ਕੰਮ ਕਰਨ ਲਈ ਦੁਨੀਆਂ 'ਤੇ ਆਇਆ, ਸੋਈ ਬਿਹਾਜੋ। ਗੁਰਬਾਣੀ ਇਸ ਲੋਕ ਨੂੰ ਨਾ ਜੀ, ਦੁਨੀਆਂ ਨੂੰ ਮ੍ਰਿਤ ਲੋਕ ਲਿਖਦੀ ਆ। ਤੇ ਮੈਂ ਸਹਿਜ ਪਾਠ ਕਰਦਾ ਸੋਚ ਰਿਹਾ ਸੀ, ਵਾਹਿਗੁਰੂ ਜੀ ਇੱਥੇ ਤਾਂ ਅਸੀਂ ਜੀਂਦੇ ਹਾਂ, ਤੁਸੀਂ ਇਹਨੂੰ ਮੌਤ ਦਾ ਲੋਕ ਲਿਖੀ ਜਾਂਦੇ ਆ, ਵਾਈ ਇਜ਼ ਦਿਸ ਇਜ਼ ਹੈਪਨਿੰਗ ਵਾਹਿਗੁਰੂ? ਬਹੁਤ ਥਾਂ 'ਤੇ ਤੁਸੀਂ ਇਹਨੂੰ ਮ੍ਰਿਤ ਲੋਕ ਲਿਖਦੇ ਆ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦੇ ਬਾਰੇ ਕੁਛ ਲਿਖਿਆ ਸੀ, ਉਹ ਕਹਿੰਦੇ ਕਿ ਜੀਵ ਜੀਵਨ ਤਾਂ ਲੈ ਕੇ ਆਇਆ, ਆਲਰੇਡੀ ਗਿਵਨ ਬਾਏ ਵਾਹਿਗੁਰੂ ਜੀ, ਇੱਥੋਂ ਤਾਂ ਅਸੀਂ ਮੌਤ ਖਰੀਦ ਕੇ ਲੈ ਕੇ ਜਾਣੀ ਆ। ਇੱਥੇ ਆਇਆ ਹੀ ਬੰਦਾ ਮੌਤ ਲੈਣ, ਤੇ ਇੱਥੇ ਇਸ ਜੀਵ ਇਸ ਜੰਗ 'ਚ ਆਇਆ ਮੌਤ ਮਿਲਦੀ ਆ, ਤਾਂ ਇਹਨੂੰ ਮ੍ਰਿਤ ਲੋਕ ਮਿਲਦੇ। ਜਿਹੜੀ ਮਾਰਕੀਟ ਜਿਸ ਚੀਜ਼ ਦੀ ਖਰੀਦਣੀ ਹੋਵੇ ਉਹਨੂੰ ਉਸ ਦੀ ਮਾਰਕੀਟ ਕਿਹਾ ਜਾਂਦਾ, ਤਾਂ ਕਰਕੇ ਇੱਥੇ ਮ੍ਰਿਤ ਲੋਕ ਲਿਖਦੇ ਆ। ਕਿੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਗੁਰਬਾਣੀ ਸਾਨੂੰ ਦੱਸਦੀ ਆ, ਅਤੇ ਗੁਰਮੁਖ ਪਿਆਰੇ ਉਹਨੂੰ ਸਾਨੂੰ ਆਪਣੇ ਜੀਵਨ ਤੋਂ ਐਕਸਪਲੇਨ ਕਰਕੇ ਦੱਸਦੇ ਆ ਕਿ ਉਹ ਫਿਰ ਜਿਹੜੇ ਗੁਰਸਿੱਖ ਉੱਥੇ ਸ਼ਹੀਦ ਹੋਏ ਹੱਸਦੇ ਹੋਏ ਡਰੇ ਤੋਂ ਬਗੈਰ, ਉਹਨਾਂ ਜੀਵਨ ਵਾਲੇ ਸਿੰਘਾਂ ਦੀ ਯਾਦ ਦੇ ਵਿੱਚ ਬੈਠੇ ਸੀ। ਅੱਜ ਆਪਾਂ ਜਿਹੜਾ ਹੁਕਮ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਵੀ ਹਲਤ ਪਲਤ ਪ੍ਰਭ ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ, ਜਦੋਂ ਭਾਈ ਮਹਿੰਗਾ ਸਿੰਘ ਜੀ ਦੀ ਸ਼ਹੀਦੀ ਹੋਈ ਨਾ ਜੀ ਪਹਿਲੇ ਦਿਨ 1 ਜੂਨ ਨੂੰ, ਤੇ ਉਹਨਾਂ ਨੇ ਵਾਇਰਲੈਸ ਤੇ ਕਿਹਾ ਸੀ ਕਿ ਸਿੰਘੋ ਚੜ੍ਹਦੀ ਕਲਾ ਹੋ ਗਈ। ਉਹ ਕਹਿੰਦੇ ਠੀਕ ਹੈ, ਉਹ ਕਹਿੰਦੇ ਚੜ੍ਹਦੀ ਕਲਾ ਹੋ ਗਈ। ਉਹ ਕਿੰਨੀ ਕੁ ਚੜ੍ਹਦੀ ਕਲਾ ਵਾਲੇ ਸਿੱਖ ਹੋਣਗੇ ਜੀ। ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਨ ਹੋਵਤ ਸਾਧੂ ਤੂਰੇ। ਸਾਧੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਹਰ ਹਰ ਨਾਮ, ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਜਪਦਿਆਂ ਸੁੱਖ ਸਹਿਜੇ ਆ ਵਸਿਆ ਅੰਦਰ। ਭਾਈ ਅਨੂਕ ਸਿੰਘ ਬੱਬਰ ਜੀ ਦੀ ਜੀਵਨੀ ਪੜੋਂਗੇ ਨਾ ਜੀ, ਉਹ ਗੁਰਮੁਖ ਪਿਆਰਾ ਸਵੇਰ ਨੂੰ ਬਾਲਟੀਆਂ ਚੱਕ ਕੇ ਤੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਤੇ ਨਿਤਨੇਮ ਦਾ ਪਾਠ ਕਰਦੇ ਨਾ, ਸਾਰੀ ਪਰਿਕਰਮਾ ਧੋਂਦੇ ਹੁੰਦੇ ਸੀ। ਇਹ ਗੁਰਮੁਖ ਪਿਆਰਿਆਂ ਨੇ ਸਾਨੂੰ ਉਹਨਾਂ ਦੀ ਜੀਵਨੀ ਬਾਰੇ ਦੱਸਿਆ, ਤੇ ਜਦੋਂ ਉਹਨਾਂ ਦੀ ਜੀਵਨੀ ਪੜ੍ਹਦੇ ਹਾਂ, ਜਦੋਂ ਉਹਨਾਂ ਦੇ ਨਹੁੰ ਪੱਟੇ ਗਏ, ਜਦੋਂ ਉਹਨਾਂ ਦੇ ਰੀੜ੍ਹ ਦੀ ਹੱਡੀ ਤੋੜੀ ਗਈ, ਇੱਕ ਡੇਲਾ ਅੱਖ ਦਾ ਬਾਹਰ ਆਇਆ, ਉਹ ਸੁੱਖ ਸਹਿਜੇ ਵਸ ਚੁੱਕਾ ਸੀ। ਵਸਿਆ ਕਿੱਥੋਂ ਸੀ? ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚੋਂ ਨਾਮ ਜਪਦੇ ਜਪਦੇ ਉਹ ਸੁੱਖ ਸਹਿਜੇ ਵਸ ਗਿਆ ਸੀ। ਸਾਡਾ ਸੁੱਖ ਜਿਹੜਾ ਆ ਨਾ ਜੀ, ਉਹ ਬੜਾ ਟੈਂਪਰੇਰੀ ਜਿਹਾ ਹੁੰਦਾ ਆ। ਮਾੜਾ ਜਿਹਾ ਕੋਈ ਕੁਛ ਕਹਿ ਦੇਵੇ, ਮਾੜੀ ਜਿਹੀ ਕਿਸੇ ਨੇ ਕਿਸੇ ਦੀ ਨਿੰਦਿਆ ਕਰਤੀ, ਨਾਲ ਹੀ ਉਹ ਦੁੱਖ 'ਚ ਬਦਲੀ ਹੋ ਜਾਂਦਾ। ਆਪਾਂ ਇਹ ਗੱਲ ਮੰਨਣੀ ਪੈਣੀ ਆ। ਪਰ ਵਾਹਿਗੁਰੂ ਜੀ ਹੁਣ ਉਹਨਾਂ ਦੀ ਗੱਲ ਕਰ ਰਹੇ ਸੀ ਜਿਨ੍ਹਾਂ ਦੇ ਲਈ ਆਪਾਂ ਅਖੰਡ ਪਾਠ ਸਾਹਿਬ ਕੀਤਾ ਸੀ। ਕਿ ਸੱਚੇ ਪਾਤਸ਼ਾਹ, ਕੋਈ ਉਹਨਾਂ ਦੀ ਜੀਵਨੀ ਦੱਸੋ ਪਾਤਸ਼ਾਹ ਜੀ, ਉਹ ਕਿੱਦਾਂ ਸ਼ਹੀਦੀਆਂ ਹੋ ਗਈਆਂ ਇੰਨੀਆਂ? ਤੇ ਮਹਾਰਾਜ ਕਹਿੰਦੇ ਆਪਾਂ ਤਾਂ ਕੰਪਲੇਂਟ ਕਰਦੇ ਹੁੰਦੇ ਨਾ, ਇੱਥੇ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਪਰ ਪਾਤਸ਼ਾਹ ਇਹ ਨਹੀਂ ਕਹਿ ਰਹੇ। ਪਾਤਸ਼ਾਹ ਕਹਿੰਦੇ ਉਹਨਾਂ ਦੀ ਸਟੇਟ ਕੁਛ ਹੋਰ ਸੀ। ਉਹਨਾਂ ਨੇ ਅੰਦਰਲੇ ਤੀਰਥ ਦੇ ਉੱਤੇ ਮੱਜਣ ਕੀਤਾ ਸੀ। ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਆ ਬਾਹਰਲੇ ਤੀਰਥ ਤੇ ਟੈਂਕ ਚੜ੍ਹਾ ਕੇ ਨਾ ਇਹਨਾਂ ਦਾ ਹੌਸਲਾ ਸਿੱਟਾਂਗੇ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਬਈ ਇੱਕ ਅੰਮ੍ਰਿਤਸਰ ਵਾਹਿਗੁਰੂ ਜੀ ਨੇ ਅੰਦਰ ਵੀ ਬਣਾਇਆ ਹੈ। ਹਰਿਮੰਦਰ ਇਹ ਸਰੀਰ ਹੈ, ਗੁਰਗਿਆਨ ਰਤਨ ਪ੍ਰਗਟ ਹੋਏ। ਉਹ ਦਰਬਾਰ ਸਾਹਿਬ ਇੱਕ ਅੰਦਰ ਗੁਰਸਿੱਖ ਦੇ ਬਣਾਇਆ, ਤੇ ਉਹਦੇ ਦਰਸ਼ਨ ਕਰ ਚੁੱਕੇ ਆ ਉਹ ਗੁਰੂ ਦੇ ਪਿਆਰੇ। ਆਵਣ ਜਾਣ ਰਹੇ ਥਿੱਤ ਪਾਈ, ਥਿੱਤ ਇੱਥੇ ਸਥਿਤੀ ਤੋਂ ਆਇਆ, ਥਿੱਤ ਮਤਲਬ ਟਿਕਾਣਾ, ਥਾਂ। ਹੁਣ ਉਹਨਾਂ ਦਾ ਆਉਣ ਜਾਣ ਰੁਕ ਗਿਆ ਤੇ ਉਹਨਾਂ ਨੂੰ ਇੱਕ ਪਰਮਾਨੈਂਟ ਪਲੇਸ ਮਿਲ ਗਈ। ਜਨਮ ਮਰਨ ਕੇ ਮਿਟੇ ਬਸੂਰੇ। ਦੇਖੋ ਜਿਹਨੂੰ ਕੋਈ ਸ਼ੱਕ ਹੋਵੇ ਨਾ ਵੀ ਸੱਚੇ ਪਾਤਸ਼ਾਹ ਬੋਲਦੇ ਆ, ਇਹ ਚੀਜ਼ ਹਮੇਸ਼ਾ ਹੀ ਆਪਾਂ ਇਗਨੋਰ ਕਰਦੇ ਹਾਂ। ਮੈਨੂੰ ਇੱਦਾਂ ਲੱਗਦਾ, ਪਤਾ ਨਹੀਂ, ਸ਼ਾਇਦ ਮੈਂ ਹੀ ਗਲਤ ਹੋਵਾਂ। ਆਪ ਜੀ ਬੜੀ ਉੱਚੀ ਸੁੱਚੀ ਸੋਚ ਵਾਲੇ ਹਾਂ। ਹੁਕਮਨਾਮਾ ਸਾਹਿਬ ਜੀ ਨੂੰ ਅਸੀਂ ਐਵੇਂ ਹੀ ਜਾਣ ਲੈਂਦੇ ਹਾਂ ਵੀ ਇਹ ਫੋਰਮੈਲਿਟੀ ਹੈ ਇੱਕ, ਪਰ ਜਦੋਂ ਸਤਿਗੁਰ 3 ਦਿਨਾਂ ਬਾਅਦ ਉੱਥੋਂ ਬੋਲਦੇ ਆ, ਉਹ ਸਾਡੇ ਅੰਦਰਲੀਆਂ ਬਿਰਥਾਂ ਜਾਣ ਕੇ ਬੋਲਦੇ ਆ। ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਹੋਈ ਸੀ ਤੇ ਗੁਰੂ ਸਾਹਿਬ ਜੀ ਨੇ ਜੀਵਨੀ ਦੱਸੀ ਆ। ਆਵਣ ਜਾਣ ਰਹੇ ਥਿੱਤ ਪਾਈ, ਜਨਮ ਮਰਨ ਕੇ ਮਿਟੇ ਬਸੂਰੇ। ਹੁਣ ਸੱਚੇ ਪਾਤਸ਼ਾਹ ਇੱਥੇ ਆਪਾਂ ਨੂੰ ਇਹ ਗੱਲ ਕਹਿ ਰਹੇ ਸੀ, ਬਸੂਰੇ ਹੁੰਦੇ ਆ ਜੀ, ਕਿਉਂਕਿ ਪੰਜਾਬੀ ਦਾ ਵਰਡ ਘੱਟ ਬੋਲਦੇ, ਝੋਰੇ, ਚਿੰਤਾ। ਹੁਣ ਉਹਨਾਂ ਜਿਹੜੀ ਚਿੰਤਾ ਸੀ ਨਾ ਜਨਮ ਮਰਨ ਵਾਲੇ, ਉਹ ਸਾਰੀ ਚਲੇ ਗਈ ਆ। ਭਰਮ ਭੈ ਤਰੇ ਛੂਟੇ ਪੈ ਜਾਵਾਂਗੇ। ਕਿੱਡੀ ਪਿਆਰੀ ਗੱਲ ਆ, ਉਹ ਡਰ ਦੀ ਗੱਲ ਕਰ ਰਿਹਾ ਸੀ ਭਾਈ ਸਾਹਿਬ, ਸ਼ਬਦ ਪੜ੍ਹ ਕੇ ਗਿਆ ਡਰ ਦੇ। ਭਰਮ ਭੈ ਤਰੇ ਛੂਟੇ ਪੈ ਜੰਮ ਕੇ, ਘੱਟ ਘੱਟ ਏਕ ਰਹਿਆ ਭਰਪੂਰੇ। ਜਿਹੜਾ ਅੰਦਰ ਹਿਰਦੇ ਚ ਵਾਹਿਗੁਰੂ ਜੀ ਦੀ ਜੋਤ ਪ੍ਰਗਾਸ਼, ਜਿੱਦਾਂ ਹੁਣ ਮੈਂ ਭਾਈ ਅਨੂਕ ਸਿੰਘ ਉਹਨਾਂ ਦੀ ਗੱਲ ਕੀਤੀ ਆ, ਭਾਈ ਮਹਿੰਗਾ ਸਿੰਘ ਉਹਨਾਂ ਦੀ ਗੱਲ ਕੀਤੀ ਆ ਨਾ ਜੀ, ਅੰਦਰ ਇੱਕ ਜੋਤ ਵਿਗਾਸ ਆ, ਉਹ ਹੈ ਵਾਹਿਗੁਰੂ ਜੀ ਦੇ ਨਾਮ ਦੀ। ਦੀਵਾ ਜਗਦਾ ਰਹੇਗਾ ਇੱਕ ਨਾਵਲ ਸੀਗਾ ਜੀ, ਜਿਹਨਾਂ ਨੇ ਨਹੀਂ ਪੜ੍ਹਿਆ ਇੱਕ ਵਾਰੀ ਪੜ੍ਹ ਕੇ ਦੇਖਿਓ। ਜਿੰਨੇ ਗੁਰਮੁਖ ਪਿਆਰਿਆਂ ਨੇ ਉੱਥੇ ਸ਼ਹੀਦੀਆਂ ਦਿੱਤੀਆਂ, ਉਹਨਾਂ ਦਾ ਨਿਤਨੇਮ ਬੜਾ ਪੱਕਾ, ਉਹਨਾਂ ਦਾ ਅੰਮ੍ਰਿਤ ਵੇਲਾ ਬੜਾ ਪੱਕਾ, ਤੇ ਜਿੱਥੇ ਕਿਸੇ ਦੇ ਘਰ ਠਹਿਰਦੇ ਹੁੰਦੇ ਸੀ, ਨਾਲੇ ਉਹਨੂੰ ਗੁਰੂ ਗੁਰੂ ਕਰ ਲਾ ਲੈਂਦੇ ਹੁੰਦੇ ਸੀ। ਉਹ ਇੱਕ ਅਮਲੀ ਦੇ ਘਰ ਠਹਿਰ ਗਏ ਸੀਗੇ ਗੁਰਮੁਖ ਪਿਆਰੇ, ਤੇ ਉਹ ਅਮਲੀ ਕਹਿੰਦਾ ਵੀ ਆਹ ਮੇਰੇ ਘਰ ਮੇਰੇ ਚਾਹ ਪੀਓ। ਕਹਿੰਦੇ ਨਹੀਂ ਅਮਲੀ, ਆ ਵੀ ਤੇਰੇ ਘਰ ਆਪਾਂ ਚਾਹ ਨਹੀਂ ਪੀਣੀ, ਵੀ ਬੈਠ ਇੱਦਾਂ ਆਪਾਂ। ਉਹਨਾਂ ਨੇ ਜਦੋਂ ਨਾ ਵਾਹਿਗੁਰੂ ਵਾਹਿਗੁਰੂ ਸਿਮਰਨ ਕੀਤਾ, ਕਹਿੰਦਾ ਜੀ ਦੇਖੋ ਉਹ ਮੱਝ ਖੜੀ ਆ, ਤੁਸੀਂ ਆਪ ਦੁੱਧ ਚੂਲੋ ਪੀ ਲਓ, ਪਰ ਆ ਜਿਹੜਾ ਤੁਸੀਂ ਨਾ ਆ 2 ਘੰਟੇ ਆਹ ਉੱਚੀ ਉੱਚੀ ਗੁਰੂ ਗੁਰੂ ਜਿਹਾ ਕੀਤਾ, ਇਹਨਾਂ ਸਰੂਰ ਜਿਹਾ ਬੜਾ ਚੜਿਆ, ਤੇ ਉਹਦੇ ਸਿਰ ਤੇ ਦਸਤਾਰ ਸਜਾਈ ਉਹਨਾਂ ਨੇ। ਕਹਿੰਦੇ ਅਮਲੀ ਅੱਜ ਤੋਂ ਬਾਅਦ ਤੂੰ ਅਮਲ ਨਹੀਂ ਕਰਨਾ, ਅੱਜ ਤੋਂ ਬਾਅਦ ਵਾਹਿਗੁਰੂ ਦਾ ਅਮਲ ਕਰਨਾ। ਇਹ ਜੀਵਨੀ ਆ ਉਹਨਾਂ ਗੁਰਮੁਖ ਪਿਆਰਿਆਂ ਦੀ, ਪੜ੍ਹਾਂਗੇ ਤਾਂ ਪਤਾ ਲੱਗਦੀ ਆ। ਗੱਲਾਂ ਕਰਨੀਆਂ ਬਹੁਤ ਸੌਖੀਆਂ ਆ, ਆਪਾਂ ਹੋਰ ਗੱਲਾਂ ਕਰਕੇ ਚਲੇ ਜਾਈਏ। ਤੇ ਸੱਚੇ ਪਾਤਸ਼ਾਹ 5ਵੇਂ ਗੁਰੂ ਜੀ ਨੇ ਜੀਵਨੀ ਦੱਸੀ ਸੀਗੀ, ਨਾਨਕ ਸ਼ਰਨ ਪਰਿਓ ਦੁੱਖ ਭੰਜਨ, ਅੰਤਰ ਬਾਹਰ ਪੇਖ ਅਧੂਰੇ। ਨਾਨਕ ਥੋੜਾ ਜਿਹਾ ਵਿਸ਼ਰਾਮ ਹੈ ਜੀ, ਨਾਨਕ ਜੀ ਕਹਿ ਰਹੇ ਆ, ਨਾਨਕ ਸ਼ਰਨ ਪਰਿਓ ਦੁੱਖ ਭੰਜਨ। ਹੁਣ ਜਿਹੜੇ ਦੁੱਖਾਂ ਦਾ ਨਾਸ਼ ਕਰਨ ਵਾਲੇ ਆ ਨਾ, ਇਹ ਟੈਂਕ ਤੋਪ ਦਿਖਾ ਕੇ ਦੁੱਖ ਦੇਣਾ ਚਾਹੁੰਦੇ ਸੀਗੇ ਤੇ ਉਹ ਦੁੱਖ ਤੋਂ ਉੱਪਰ ਹੋ ਚੁੱਕੇ ਸੀ, ਉਹ ਦੁੱਖ ਭੈ ਭੰਜਣ ਵਾਲੇ ਤੇ ਸੀ, ਅੰਤਰ ਬਾਹਰ ਭੇਖ ਜ਼ੂਰੇ। ਉਹਨਾਂ ਨੂੰ ਬਾਹਰ ਵੀ ਵਾਹਿਗੁਰੂ ਦੇ ਦਰਸ਼ਨ, ਅੰਦਰ ਵੀ ਵਾਹਿਗੁਰੂ ਜੀ ਦੇ ਦਰਸ਼ਨ। ਮੈਂ ਚਾਹੁੰਦਾ ਸੀ ਇਸ ਸ਼ਬਦ ਦਾ ਕੀਰਤਨ ਕਰਨ ਲਈ ਪਰ ਸਮਾਂ ਨਹੀਂ ਆ। ਆਪਣੇ ਕੋਲ ਢਾਡੀ ਸਾਹਿਬਾਨ ਆ ਚੁੱਕੇ ਆ, ਉਹਨਾਂ ਨੇ ਆਪ ਜੀ ਦੇ ਨਾਲ ਸਾਂਝ ਪਾਉਣੀ ਆ। 7 ਜੂਨ ਨੂੰ ਨਾ ਅਗਲੀ ਵੀਕ ਨੂੰ ਰੈਲੀ ਦੇ ਉੱਤੇ ਕੋਚ ਆਪਾਂ ਕੀਤੀ ਹੋਈ ਸੀ, ਪਰ ਬੜੀ ਦੁੱਖ ਦੀ ਗੱਲ ਆ ਕਿ ਹਜੇ ਸਿਰਫ 15 ਨਾਮ ਆਏ ਆ। ਜੇ ਤਾਂ 15 ਹੀ ਰਹੇ ਤਾਂ ਕੋਚ ਕੈਂਸਲ ਕਰਨੀ ਪਊਗੀ। ਕੋਸ਼ਿਸ਼ ਕਰਿਓ, ਬਾਹਰ ਗੁਰਪਾਲ ਸਿੰਘ ਹੁਣੇ ਬੈਠੇ ਆ। ਆ ਜਿਹੜੇ ਸ਼ਹੀਦ ਸਿੰਘਾਂ ਦੀ ਆਪਾਂ ਗੱਲ ਕੀਤੀ ਆ ਨਾ, ਸਿਰਫ ਉਹਨਾਂ ਦੀ ਰਿਮੈਂਬਰੈਂਸ ਆ ਇਹ ਕਿ ਆਪਾਂ ਉਸ ਗਵਰਨਮੈਂਟ ਨੂੰ ਦੱਸ ਸਕੀਏ। ਉਹਨਾਂ ਨੇ ਪਹਿਲਾਂ ਬਹੁਤ ਜ਼ੋਰ ਲਾ ਲਿਆ ਇਨਫੋਰਸ ਕਰਕੇ, ਹੋਰ ਗੱਲਾਂ ਪਾ ਕੇ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਮੁਜ਼ਾਹਰਾ ਬੰਦ ਹੋ ਜਾਵੇ। ਜਿਹੜੇ ਜਿਹੜੇ ਜਾ ਸਕਦੇ ਆ ਉਹ ਜ਼ਰੂਰ ਜਾਣ। ਆਪ ਜੀ ਨੂੰ ਅੱਗੇ ਇਹ ਬੇਨਤੀ ਆ ਜਿਹੜੀ ਹੁਣ ਦੇਖੋ ਮੈਂ 5ਵੇਂ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਆਪ ਜੀ ਨੇ ਸ਼ੇਅਰ ਕੀਤਾ, ਇਹ ਉਹਨਾਂ ਗੁਰਸਿੱਖਾਂ ਦੀ ਯਾਦ ਦੇ ਵਿੱਚ ਆ ਅਤੇ ਉਹ ਬੇਇਨਸਾਫ਼ੀ ਕਰਨ ਵਾਲਿਆਂ ਦੇ ਹਿੱਕ ਦੇ ਉੱਤੇ ਕਹਿਲੇ ਆ ਕਿ ਹਾਂ ਨਾ ਤਾਂ ਅਸੀਂ ਭੁੱਲੇ ਹਾਂ ਅਤੇ ਨਾ ਅਸੀਂ ਭੁੱਲਣਾ, ਇਹ ਜੈਨੋਸਾਈਡ ਆ। ਮਿਊਜ਼ੀਅਮ ਦੇ ਵਿੱਚ ਅੱਗੇ ਫਿਲਮ ਲੱਗੀ ਹੁੰਦੀ ਸੀ, 3-3 ਸਾਲ ਦੇ ਬੱਚਿਆਂ ਨੂੰ ਗਨ ਪੁਆਇੰਟ 'ਤੇ ਰੱਖ ਕੇ ਗੋਲੀ ਮਾਰੀ ਗਈ ਸੀਗੀ। ਉਹ 3 ਸਾਲ ਦੇ ਨੂੰ ਮਿਲੀਟੈਂਟ ਕਹਿ ਕੇ ਮਾਰਿਆ ਗਿਆ ਸੀ ਬੱਚਿਆਂ ਨੂੰ, ਉਹ ਹਜੇ ਵੀ ਉਹ ਆਪਣੇ ਕੋਲ ਪਈ ਆ। ਮਿਊਜ਼ੀਅਮ ਦੇ ਵਿੱਚ ਜੈਨੋਸਾਈਡ ਦੇ ਵਿੱਚ ਬਹੁਤ ਕੁਛ ਆਪਾਂ ਲਿਖਿਆ ਸੀਗਾ। 1947 ਵਿੱਚ ਆਪਾਂ 77% ਕੁਰਬਾਨੀਆਂ ਦੇ ਕੇ ਇਹਨਾਂ ਨੂੰ ਭਾਰਤ ਆਜ਼ਾਦ ਕਰਾ ਕੇ ਦਿੱਤਾ ਸੀ ਅਤੇ 1948 ਚ ਦੀਵਾਨ ਰਾਮ ਲਾਲ ਚੀਫ ਜਸਟਿਸ ਪੰਜਾਬ ਐਂਡ ਹਾਈ ਕੋਰਟ ਦਾ ਜੱਜ ਪਬਲਿਕਲੀ ਸਟੇਟ ਕਰਦਾ ਸੀ, ਕਹਿੰਦਾ ਸੀ ਵਟ ਇੰਡੀਆ ਫਰੀਲੀ ਨੀਡਸ ਮੋਰ ਬਾਰਬਰਸ ਐਂਡ ਮੋਰ ਬਾਰਬਰਸ, ਜਿਹੜੇ ਸਿੱਖਾਂ ਨੂੰ ਸ਼ਿੰਗਲ ਤੇ ਸ਼ੇਵ ਕਰਕੇ ਵਾਪਸ ਹਿੰਦੂ ਬਣਾਉਣ, ਕਹਿੰਦਾ ਨਾਈਆਂ ਦੀ ਬਹੁਤ ਜ਼ਿਆਦਾ ਲੋੜ ਆ ਹੁਣ। ਇਹ ਉਹਨੇ ਪਬਲਿਕਲੀ ਸਟੇਟਮੈਂਟ ਦਿੱਤੀ ਸੀ, ਮਿਊਜ਼ੀਅਮ 'ਚ ਲੱਗੀ ਹੋਈ ਆ ਜੀ। ਅਤੇ ਜਰਾਇਮ ਪੇਸ਼ਾ ਕੌਮ ਅਸੀਂ ਹਾਂ। ਸੋ ਇਹ ਜਿਹੜੀਆਂ ਸਾਡੀਆਂ ਹਿਸਟਰੀ ਆ ਨਾ, ਮਹਾਰਾਜ ਨਾਨਕ ਜੀ ਕਹਿੰਦੇ ਆ ਅੱਗੋਂ ਦੇ ਕੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਮਹਾਰਾਜ ਕਹਿੰਦੇ ਵੀ ਜੇ ਉਹ ਆਪਾਂ ਅੱਗਾ ਵਿਚਾਰ ਲਈਏ ਨਾ ਤਾਂ ਆਪਾਂ ਆਪਣੇ ਪਾਪਾਂ ਦੀ ਸਜ਼ਾ ਤੋਂ ਬਚ ਸਕਦੇ ਹੁੰਦੇ ਹਾਂ। ਜੋ ਹਿਸਟਰੀ ਬੀਤੀ ਆ ਸਾਡੇ ਨਾਲ ਜੀ, ਉਹਦੇ ਲਈ ਆਪਾਂ ਜਾਣਾ ਆ। ਅਤੇ ਇਸ ਕਰਕੇ ਜਿੰਨੇ ਵੀ ਆਪ ਗੁਰਮੁਖ ਪਿਆਰੇ ਜਾ ਸਕਦੇ ਆ ਬਾਹਰ ਸੀਟਾਂ ਬੁੱਕ ਕਰਾ ਦਿਓ। ਗੁਰਪਾਲ ਸਿੰਘ ਹੁਣੀ ਕਹਿੰਦੇ ਸੀ ਵੀ ਜੇ 15 ਹੀ ਰਹੇ ਤਾਂ ਆਪਾਂ ਕਾਰਾਂ 'ਚ ਵੀ ਜਾ ਸਕਦੇ ਹਾਂ। ਫਿਰ ਗੁਰਦੁਆਰਾ ਸਾਹਿਬ 'ਚ ਫਿਰ ਇਹ ਨਾ ਕੋਈ ਕਵੇ ਵੀ ਗੁਰਦੁਆਰਾ ਸਾਹਿਬ ਜੀ ਨੇ ਡਿਊਟੀ ਨਹੀਂ ਨਿਭਾਈ, ਉਹਨਾਂ ਨੇ ਆਪਾਂ ਨੂੰ ਕੋਚਾ ਕਰਕੇ ਦੇ ਦਿੱਤੀਆਂ ਸੀਗੀਆਂ, ਜਾਣਾ ਸੰਗਤ ਨੇ ਆ। ਸੰਗਤ ਨੇ ਸਮਾਂ ਕਿ ਗੁਰਦੁਆਰਾ ਸਾਹਿਬ ਜੀ ਨੂੰ ਪੁੱਛਣਾ ਹੁੰਦਾ ਜੀ ਹਾਂਜੀ ਕਿੰਨੀਆਂ ਕੋਚਾਂ ਜੀ, ਗੁਰਦੁਆਰਾ ਸਾਹਿਬ ਤਾਂ ਡਿਊਟੀ ਨਿਭਾ ਰਿਹਾ ਆ, ਹੁਣ ਆਪਣੀ ਡਿਊਟੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੇਬਲ ਲਾ ਦਿਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਤੀ ਆ ਅਮਰੀਕ ਸਿੰਘ ਹੁਣਾਂ ਨੇ ਸਾਨੂੰ, ਐਤਕੀ ਬਹੁਤੀ ਸੰਗਤ ਆਪਣੀ ਨਾ ਕੋਲਣ ਚੱਲੀ ਆ, ਉਹਦੇ ਕਰਕੇ ਵੀ ਥੋੜ੍ਹੀ ਸੰਗਤ ਘੱਟ ਗਈ ਆ, ਕਰਕੇ ਜ਼ਿਆਦਾ 25-30 ਬੰਦੇ ਆਪਣੇ ਕੋਲਣ ਨੂੰ ਉੱਥੇ ਰਹਿਣ ਸਵਾਈ ਹੈਗੀ ਆ, ਵੀਰ ਦੇ ਪ੍ਰੋਗਰਾਮ ਹੈਗਾ ਅਤੇ ਨਾ ਉੱਦਾਂ ਫਿਰ ਵੀ ਕੁਝ ਭਰ ਨਹੀਂ, 84 ਸੀਟਾਂ ਆਈਆਂ ਅਤੇ ਉਹ ਤਾਂ ਹੋ ਜਾਂਦੀਆਂ ਹੁੰਦੀਆਂ, ਅਤੇ ਬਾਕੀ ਗੁਰਦੁਆਰਿਆਂ ਤੋਂ ਵੀ ਜਾਣੀਆਂ ਹੈਗੀਆਂ ਕੋਚਾਂ। ਜਿਹੜੇ ਵੀ ਜਾ ਸਕਦੇ ਜਾਓ, ਮੇਰੀ ਸਿਹਤ ਠੀਕ ਨਹੀਂ ਗੀ, ਮੈਂ ਫਿਰ ਵੀ ਜਾਣਾ। 40 ਸਾਲਾਂ ਦਾ ਮੈਂ ਕਦੀ ਨਾਗਾ ਨਹੀਂ ਪਾਇਆ ਅਜੇ ਤੱਕ, ਸਦਾ ਹੀ ਹਾਜ਼ਰੀ ਭਰੀ ਆ ਅਤੇ ਆਪਾਂ ਸਭ ਤੋਂ ਖੁਸ਼ੀਆਂ ਲੈਣੀਆਂ ਹੈਗੀਆਂ। ਜੇ ਆਪਾਂ ਹੀ ਪਿੱਛੇ ਹਟ ਗਏ ਤਾਂ ਫਿਰ ਥੋੜ੍ਹਾ ਜਿਹਾ ਕੋਈ ਐਡੀ ਵੱਡੀ ਗੱਲ ਨਹੀਂ ਕੋਈ ਵੀ ਹੈਗੀ, ਕੋਈ ਸਮੱਸਿਆ ਨਹੀਂ ਗੀ ਜਾਣ ਤਕਰੀਬਨ ਸਾਰੇ ਕੋਸ਼ਿਸ਼ ਕਰਿਆ ਕਰੋ, ਜਿਹਨਾਂ ਪਾਸ ਸਮਾਂ ਹੈਗਾ ਆਪਾਂ ਥੋੜ੍ਹਾ ਜਿਹਾ ਆਤਾ ਨਾਰਾ ਮਾਰਨਾ, ਸ਼ਹੀਦਾਂ ਨੂੰ ਯਾਦ ਕਰਨਾ। ਚਲੋ ਮੈਂ ਕਈ ਸਿੰਘਾਂ ਦੀ ਸੰਗਤ ਕੀਤੀ ਹੈ ਜਿਹੜੇ 84 ਬੋਲੇ ਉੱਥੇ ਸੀਗੇ, ਇੰਗਲੈਂਡ ਦੇ ਕੁਛ ਸਿੰਘ ਵੀ ਸੀ, ਕੁਛ ਬਾਹਰਲੇ ਵੀ ਸੀ, ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਰਹੇ ਹੈਗੇ ਆ। ਹੁਣ ਆਪਣਾ ਜਿਹੇ ਦਾ ਰਵੀਰ ਸਿੰਘ ਸੀ, ਉਹਨੇ ਕਹਿੰਦੇ ਤਕਰੀਬਨ 15-20 ਵਾਰੀ ਉਹਨੇ ਲਾਹੌਰ ਤੋਂ ਅੰਮ੍ਰਿਤਸਰ ਤੱਕ ਸੇਵਾ ਕੀਤੀ ਆ ਸ਼ਸਤਰਾਂ ਦੀ, ਅਤੇ ਜਿੱਦਣ ਉਹਦਣ ਅਟੈਕ ਹੋਇਆ ਅਤੇ ਉੱਦਣ ਉਹ 5 ਮੀਲ ਬਾਹਰ ਰਹਿ ਗਿਆ ਸੀ। ਚਲੋ ਹੁਣ ਚੜ੍ਹਾਈ ਕਰ ਗਿਆ ਤਾਂ ਗੱਲ ਕੀਤੀ ਆ, ਕਿ ਕਦੀ ਗੱਲ ਨਹੀਂ ਕੀਤੀ ਸੀ, ਸਿਹਤ ਮੇਰੇ ਪਹਿਲੀ ਵਾਰੀ ਕਰਨ ਲੱਗਾ ਮੈਂ ਇਹ ਗੱਲ। ਅਤੇ ਹੋਰ ਸਿੰਘ ਵੀ ਹੈਗੇ ਆ ਜੀ ਜਿਹਨਾਂ ਨੇ ਇੱਥੋਂ ਇੰਗਲੈਂਡ 'ਚੋਂ ਜਾ ਕੇ ਉੱਥੇ ਆਪਣਾ ਯੋਗਦਾਨ ਪਾਇਆ, ਕੁਛ 2 ਕੁ ਵੀਕਾਂ ਪਹਿਲਾਂ ਆ ਗਿਆ ਸੀ, ਕੁਛ ਉੱਥੇ ਸੀਗੇ ਬਾਅਦ ਤੋਂ, ਤਿੰਨ 2-3 ਸਿੰਘ ਜਿਹੜੇ ਬਾਅਦ 'ਚ ਆਏ ਉੱਥੇ ਸੀਗੇ, 1-2 ਮਹੀਨਿਆਂ ਬਾਅਦ ਫਿਰ ਉੱਥੋਂ ਬਾਹਰ ਨਿਕਲ ਗਿਆ ਸੀ, ਅਤੇ ਉਦੋਂ ਬਾਅਦ ਅਤੇ ਉਹ ਇੱਥੇ ਆਏ। ਪਹਿਲਾਂ ਉੱਥੇ 3-6 ਮਹੀਨੇ ਉੱਥੇ ਹੀ ਰਹੇ ਹੈਗੇ ਆ, ਅਤੇ ਉਸ ਸਮੇਂ ਵੀ ਉੱਥੇ ਸੀਗੇ, ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਉਹ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ। ਆਪਾਂ ਤੁਹਾਡਾ ਬੜਾ ਮਾਣ ਦੀ ਗੱਲ ਆ, ਮਿਊਜ਼ੀਅਮ ਦੀ ਗੱਲ ਕੀਤੀ ਆ ਵੀ ਮਾਡਲ ਵੀ ਬਣਿਆ ਪਿਆ ਸਾਰਿਆਂ ਨੂੰ, ਪਹਿਲਾਂ ਤੁਸੀਂ ਬਣਾਇਆ ਮਾਡਲ ਡਰਬੀ ਵਾਲਿਆਂ ਨੇ, ਹੁਣ ਛੋਟਾ ਮਾਡਲ ਵੀ ਇੱਕ ਬਣ ਗਿਆ ਹੈਗਾ। ਉਹ ਹੁਣ ਬਰਹਮੰਡਨ ਆਪਣੇ ਬੱਚੇ ਲੈ ਕੇ ਗਏ ਆ ਸਹਿਜੀ ਸੀਟ 'ਤੇ, ਉੱਥੇ ਪ੍ਰਦਰਸ਼ਨੀ ਲਾਈ ਆ ਉਹਦੀ। ਅਤੇ ਆਪਾਂ ਜਿਹੜਾ ਅਕਾਲਤਾ 'ਤੇ ਮਾਡਲ ਬਣਾਇਆ ਟਕਸਾਲ ਦੇ ਸੇਵਾਦਾਰਾਂ ਨੇ, ਉਹ ਵੀ ਤੁਸੀਂ ਬਣਾ ਕੇ ਦਿੱਤਾ ਉਹਨਾਂ ਨੂੰ। ਬਈ ਉਹਨੇ ਜਦ ਦੇਖਿਆ ਇੱਥੇ ਆ ਕੇ ਹਰਨਾਮ ਸੁਣ ਜਦੋਂ ਆਏ ਸੀਗੇ, ਅਤੇ ਉਹ ਕਹਿੰਦੇ ਵੀ ਸਾਨੂੰ ਬਣਾ ਕੇ ਦਿਓ, ਤਾਂ ਸਾਡੇ ਕੋਲ ਤਾਂ ਹੈ ਹੀ ਨਹੀਂ, ਤੁਸੀਂ ਸਾਡੇ ਨਾਲ ਅੱਗੇ ਲੰਘ ਗਏ ਹਾਂ। ਤੁਹਾਡੇ ਕੋਲ ਸਭ ਤੋਂ ਜ਼ਿਆਦਾ ਖੁਸ਼ੀਆਂ, ਤੁਹਾਡੇ ਸਤਿਗੁਰ ਨੇ ਜ਼ਿਆਦਾ ਬਖਸ਼ਿਸ਼ ਕੀਤੀ ਹੈਗੀ ਆ ਵੀ ਤੁਸੀਂ ਲੀਡ ਕਰਦੇ ਹੈਗੇ ਹਾਂ। ਕੋਈ ਦੁਨੀਆਂ ਦਾ ਗੁਰਦੁਆਰਾ ਹੈ ਨਹੀਂ ਗਾ ਵੀ ਜਿੱਥੇ ਸਾਰੇ ਸ਼ਹੀਦਾਂ ਦੇ ਨਾਂ ਲਿਖੇ ਹੋਣ, ਜਿਹੜੇ 84 ਜੂਨ 'ਚ ਸ਼ਹੀਦ ਹੋਏ ਆ। ਅਤੇ ਆਪਾਂ ਕੋਲ ਉਹ ਬੁੱਕ ਵੀ ਹੈਗੀ ਆ, ਉਸ ਵੇਲੇ ਕੰਪਿਊਟਰ ਹੈ ਨਹੀਂ ਸੀ, ਟਾਈਪਰਾਈਟਰ ਹੁੰਦੇ ਸੀਗੇ, ਜਿਹਦੇ ਵਿੱਚ ਸਾਰੀ ਡਿਟੇਲ ਦਿੱਤੀ ਆ, ਕਿੰਨੀ ਉਮਰ ਸੀ, ਕਿਹੜੇ ਪਿੰਡ ਦਾ ਸੀ, ਮੈਰਿਡ ਸੀ, ਅਨਮੈਰਿਡ ਸੀ, ਉਹਦੇ ਪਿਤਾ ਦਾ ਨਾਂ, ਉਹਦੀ ਮਾਤਾ ਦਾ ਨਾਂ, ਕਿਹੜੇ ਜ਼ਿਲ੍ਹੇ ਦਾ ਸੀਗਾ। ਅਤੇ ਉਹ ਉਦੋਂ ਬਾਅਦ ਸਾਈਨ ਕੀਤੇ ਆ, ਉਹਦੇ ਉੱਤੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਉੱਤੇ ਕਿਤੇ ਸਾਈਨ ਕੀਤੇ ਆ, ਜਿਹਨੇ ਵੈਰੀਫਾਈ ਕੀਤਾ ਵੀ ਆਹ ਜਿਹੜੀ ਹੈ, ਮੈਂ ਚੈੱਕ ਕੀਤਾ ਵੀ ਇਹ ਸਭ ਕੁਝ ਠੀਕ ਆ। ਅਤੇ ਉਹ ਜ਼ਿਲ੍ਹੇ ਵਾਈ ਸਭ ਕੁਝ ਲਿਖਿਆ ਆ, ਇੱਥੇ ਢਾਡੀ ਵੀਰ ਦਾਮਿਆਂ ਗੱਲ ਕਰ ਰਿਹਾ ਸੀਗਾ ਵੀ ਜ਼ਿਲ੍ਹੇ ਵਾਰ ਲਿਖਿਆ ਆ ਉਹਦੇ ਉੱਤੇ ਵੀ ਕਿਹੜੇ ਜ਼ਿਲ੍ਹੇ 'ਚ ਕਿਹੜੇ ਕਿਹੜੇ ਸਿੰਘ ਸ਼ਹੀਦ ਹੋਏ ਸੀਗੇ। ਅਤੇ ਉਹ ਜਿਹੜੀ ਅਸਲੀ ਬੁੱਕ ਹੈਗੀ 84 ਉਦੋਂ ਕੰਪਿਊਟਰ ਹੈ ਨਹੀਂ ਸੀ, ਟਾਈਪਰਾਈਟਰ ਦੀ ਆਪਣੇ ਕੋਲ ਪਈ ਹੈਗੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਨੇ ਮੈਨੂੰ ਅੱਜੋਂ 30 ਸਾਲ ਪਹਿਲਾਂ ਦਿੱਤੀ ਸੀਗੀ, ਉਸ ਤੋਂ ਹੀ ਆਪਾਂ ਸੇਧ ਲੈ ਕੇ ਹੋਰ ਸਿੰਘਾਂ ਸਹਿਯੋਗ ਦੇ ਨਾਲ ਇਹ ਲੈਸ ਜਿਹੜੀ ਆ ਲਾਈ ਹੈਗੀ ਆ ਜੀਆਂ ਨੂੰ। ਅਤੇ ਕੋਸ਼ਿਸ਼ ਕਰੋ ਨੈਕਸਟ ਵੀਕ ਵੱਧ ਤੋਂ ਵੱਧ ਜਾਣ ਦੀ, ਹੋਰ ਪਰਿਵਾਰਾਂ ਨੂੰ ਦੱਸ ਦਿਓ। ਅਤੇ ਆਪਾਂ ਅੱਗੇ ਨਾਲੋਂ ਨਾ ਸੰਗਤ ਘਟਣ ਲੱਗ ਪਈ, ਪਹਿਲਾਂ ਤਾਂ ਇਕੱਠ ਹੁੰਦਾ ਸੀ ਲੱਖ ਲੱਖ ਦਾ ਉੱਥੇ, ਅਤੇ ਹੁਣ ਸਾਰੇ ਪਾਸੇ ਅਸਲ 'ਚ ਕਸੂਰ ਨਹੀਂ ਕਿਸੇ ਦਾ ਵੀ, ਸਾਡੇ ਜਿਹੜੇ ਹਾਣ ਦੇ ਸੀਗੇ ਜਾਂ ਸਾਡੇ ਵੱਡੇ ਸੀ, ਉਹ ਸਾਰੇ ਚੜ੍ਹਾਈ ਕਰ ਗਏ। ਹੁਣ ਸਾਡੀ ਉਮਰ ਦੇ ਘੱਟੇ ਰਹਿ ਗਏ, ਨਿਆਣੇ ਥੋੜ੍ਹੇ ਯੂਥ ਜਾਂਦਾ ਪਰ ਉਹਨਾਂ ਨਹੀਂ ਜਾਂਦਾ, ਅੱਗੇ ਬਜ਼ੁਰਗ ਤਾਂ ਦੀ ਸਾਰੇ ਹਾਜ਼ਰੀ ਭਰਦੇ ਹੁੰਦੇ ਸੀ, ਉਹ ਨਹੀਂ ਛੱਡਦੇ ਹੁੰਦੇ ਸੀ। ਡਰਬੀ ਤਾਂ ਵੱਡਾ ਗੁਰੂ ਅਰਜਨ ਦੇਵ ਗੁਰਦੁਆਰਾ ਪਹਿਲਾਂ ਸੀਗਾ, ਜੇ ਬਹੁਤ ਸਾਰੇ ਗੁਰਦੁਆਰੇ ਆ ਜਿਹੜੇ ਐਂਟੀ ਪੰਥ ਕੱਢਣ ਲਈ ਇਹਨਾਂ ਦਾ ਯੋਗਦਾਨ ਹੈ ਡਰਬੀ ਦਾ ਹੀ। ਈਵਨ 60-70-80 ਬੰਦੇ ਜਾਂਦੇ ਹੁੰਦੇ, ਟੂਰਨਾਮੈਂਟ ਵੀ ਸਾਰੇ ਬੰਦ ਕਰਾਏ, ਅਤੇ ਕਿੱਥੇ ਈਰਥ ਕੈਂਟ ਆ ਉੱਥੇ ਤੱਕ ਵੀ ਹਾਜ਼ਰੀਆਂ ਭਰੀਆਂ, ਬ੍ਰੈਡਫੋਰਡ ਤੱਕ ਵੀ ਹਾਜ਼ਰੀਆਂ ਭਰੀਆਂ। ਅਤੇ ਪਹਿਲਾਂ ਸਾਰੇ ਉਹ ਵੀ ਸਹਿਜਧਾਰੀ ਹੁੰਦੇ ਸੀ, 84 ਦੇ ਬਸ ਜਦੋਂ ਆਹ ਵੱਡਾ ਘੱਲੂਘਾਰਾ ਵਰਤਿਆ ਨਾ, ਉਹਨਾਂ ਦਿਲਾਂ ਸੜ ਲੱਗੀ, ਉਹਨੇ ਉਦੋਂ ਹੀ ਸਾਰੇ ਨਸ਼ੇ ਤਿਆਗ ਕੇ ਅਤੇ ਬਹੁਤ ਸਮਾਂ ਪੰਥ ਨੂੰ ਦਿੱਤਾ ਹੈਗਾ। ਧੰਨਵਾਦ, ਮੈਂ ਜਿਤੇ ਨੂੰ ਬੇਨਤੀ ਕਰਦਾ ਉਹ ਅੱਜ ਦੇ ਇਸੇ ਸੰਬੰਧ ਦੇ ਵਿੱਚ ਆਪ ਨੂੰ ਪ੍ਰਸੰਗ ਜਿਹੜਾ ਤਿਆਰ ਕੀਤਾ ਉਹਨਾਂ ਨੇ ਉਹ ਸੁਣਾਉਣਗੇ। ਤੀਵਨ ਇੱਥੇ ਤਾਂ ਲਿਸਟ ਆਪਾਂ ਕੋਲ 650-650 ਦੀ ਆ, ਉੱਦਾਂ 22,000 ਦੇ ਕਰੀਬ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਵਿਧਾਨ ਸਭਾ ਦੇ ਵਿੱਚ ਇਹ ਉਸ ਵੇਲੇ ਮਨਪ੍ਰੀਤ ਜਿਹੜਾ ਹੁੰਦਾ ਸੀਗਾ ਦੂਜਾ, ਉਹਨੇ ਇਹ ਸਟੇਟਮੈਂਟ ਦਿੱਤੀ ਸੀ, ਟੋਟਲ 22,000 ਜਿਹੜੇ ਆ ਇਸ ਜਿਹੜੀ ਮੂਵਮੈਂਟ ਸੀ ਇਹਦੇ ਵਿੱਚ ਸਾਰੇ ਬੰਦੇ ਸ਼ਹੀਦ ਹੋ ਗਏ, ਵਿੱਚ 2,000 ਪੁਲਿਸ ਵਾਲੇ ਵੀ ਜਿਹੜੇ ਹੈਗੇ ਆ ਉਹ ਵੀ ਇਹਦੇ ਵਿੱਚ ਮਰੇ ਹੈਗੇ ਆ, 20,000 ਦੇ ਕਰੀਬ ਸਿੱਖ ਜਿਹੜੇ ਹੈਗੇ ਆ ਉਹ ਇਹ ਜਿਹੜੀ ਸਹੀ ਫਿਗਰਾਂ ਗੌਰਮੈਂਟ ਦੀਆਂ ਮੈਂ ਉਹ ਕਹਿ ਰਿਹਾ, ਕਿੰਨੀਆਂ ਸਹੀ ਆ ਇਹ ਤਾਂ ਨਹੀਂ ਜਾਣਦੇ ਹੈਗੇ, ਵੱਧ ਵੀ ਹੋ ਸਕਦੀ ਇਹਦੇ ਨਾਲੋਂ। ਧੰਨਵਾਦ ਜਥੇ ਨੂੰ ਜੀਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਮੈਂ ਕਰਦਾ ਹੁਣ, ਜਿਸ ਦਾ ਸਤਿਕਾਰ ਕਰਨਾ ਸਾਰਿਆਂ ਨੇ,
2: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ।

0: ਰੱਖ ਸੀਸ ਤੇ ਸੋਟੀ ਵਾਹਿਗੁਰੂ ਰੱਖ ਸੀਸ ਤੇ ਸੋਟੀ
1: ਗੁੰਗੇ ਪਾਸੋ ਅਰਥ ਗਰਾ ਦੇ ਗੁੰਗੇ ਪਾਸੋ ਅਰਥ ਗਰਾ ਦੇ ਰੱਖ ਸੀਸ ਤੇ ਸੋਟੀ ਗੁਰੂ ਰੱਖ ਸੀਸ ਤੇ ਸੋਟੀ
0: ਪਿੰਗਲੇ ਸਾਰ ਸੁਪੱਟੇ ਕਰਦੇ ਪਿੰਗਲੇ ਸਾਰ ਸੁਪੱਟੇ ਕਰਦੇ ਚੜ ਪਰਬਤ ਦੀ ਚੋਟੀ ਚੜ ਪਰਬਤ ਦੀ ਚੋਟੀ
1: ਪਿੰਗਲੇ ਸਾਰ ਸੁਪਾਟੇ ਕਰਦੇ ਪਿੰਗਲੇ ਸਾਰ ਸੁਪਾਟੇ ਕਰਦੇ ਚੜ ਪਰਬਤ ਦੀ ਚੋਟੀ ਚੜ ਪਰਬਤ ਦੀ ਚੋਟੀ
0: ਹਮੇ ਪ੍ਰਗਿਆਨ ਕਰੋ।

ਅਰਬ ਰਹਾ ਪਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ

मन रे क्यों छूटे क्यों

ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੈ ਬਿਨ ਗੁਰ ਪ੍ਰੀਤ ਨਾ ਉਪਜੈ ਹਉਮੈ ਮੈਲ ਨਾ ਜਾਏ ਮਨ ਮੇਰੇ ਸ਼ਰਨ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਬਿਨ

सोहंग आप पछाणिए शब्द भेद पति आए गुरमुख।

जिन प्रेम कियो तनहीं प्रभु पायो, साच कहूं

तन पछताने गया सो जोबना, गया सो जोबना तन पछतानी।

ਪਵਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ ਤੋ ਸੱਜਣ ਕੀ ਮੈਂ ਕੀ ਮਨ ਪਾਉਂਦੀ ਹਾਂ ਤੁਦ ਬਿਨ ਅੱਡ ਨਾ ਲਹਿ ਦੇ ਨਾਨਕ ਜੀ

ਸੁਣ ਸਜਣੀ ਦੂਤ ਮੂਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਪਹੀ ਮਨ ਪਹੀ ਸਹਿਜ ਸਮਾਧ ਸਦਾ ਲਿਵ ਹਰ ਸਿਓ ਜੀਵਾਂ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈਰਾਗੀ।

ਬੀਜ ਕਰ ਤਾੜੀ ਲਾਈ ਸ਼ੁੱਧ ਰਸ ਨਾਮ ਮਹਾਰਸ ਮਿੱਠਾ ਸ਼ੁੱਧ ਰਸ ਨਾਮ ਮਹਾਰਸ ਮਿੱਠਾ ਨਿਜ ਘਰ ਤੱਕ

हो ब

Schmeckere!

पजस्तुअं रतस्तुअं रतस्तुअं।

Vai guru.

Wahoo, wahoo, go, Mendes, singer. Wahoo, wahoo, go.